ਕਹੁ ਨਾਨਕ ਸਭ ਤੇਰੀ ਵਡਿਆਈ ਕੋਈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ

ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਸੰਧਿਆ ਦੇ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖਸਾਗਰ ਵਿਖੇ ਹਾਜ਼ਰੀਆਂ ਭਰ ਕੇ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਦੇ ਨਾਲ ਨਿਵਾਜਣ। ਗੁਰਪਿਆਰੀ ਸਾਧ ਸੰਗਤ ਜੀ, ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਆਓ 6:30 ਵਜੇ ਤੱਕ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਬੱਚਿਆਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਹੋਰ ਵੀ ਗੁਰਮਤ ਸੰਗੀਤ ਦੀ ਦਾਤ ਇਹਨਾਂ ਬੱਚਿਆਂ ਦੀ ਝੋਲੀ ਦੇ ਵਿੱਚ ਪਾਉਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸੰਗਤਾਂ ਦੇ ਚਰਣਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਕਰਵਾਇਆ ਜਾਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ www.gurbani.ca 'ਤੇ ਜਾ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਮੁਕਾਬਲੇ ਵਾਸਤੇ ਰਜਿਸਟਰ ਕਰੋ ਤਾਂ ਜੋ ਬੱਚੇ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਣ। ਆਓ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ। ਗੁਰਜੈ ਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਹਮੇ ਅੰਧਲੇ ਅੰਧ, ਬਿਖੇ ਬਿਖਰਾਤੇ, ਕਿਉਂ ਚੱਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਣ ਬਡਾਈ। ਜੋ ਤੂੰ ਦੇ ਸੁ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੋ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੌੜੀ ਸਤਿਯੁਗ ਉੱਤਮ ਆਖੀ ਹੈ, ਇੱਕ ਭੇੜੇ ਸਭ ਦੇ ਸ਼ੁਦਹੇਲਾ। ਤ੍ਰਿਤ ਨਗਰੀ ਪੀੜੀ ਹੈ, ਦੁਆਪਰ ਬੰਸ ਬਸੰਧ ਕਵੇਲਾ। ਕਲਯੁਗ ਸੱਚ ਨਿਆਉ ਹੈ, ਜੋ ਬੀਜੇ ਸੋ ਲੁਣੇ ਅਕੇਲਾ। ਪਾਰ ਬ੍ਰਹਮ ਪੂਰਨ ਬ੍ਰਹਮ, ਸ਼ਬਦ ਸੁਰਤ ਸਤਿਗੁਰ ਗੁਰ ਚੇਲਾ। ਨਾਮਦਾਨ ਇਸ਼ਨਾਨ ਦ੍ਰਿੜ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇਣਾ ਸਹਿਜ ਸੁਹੇਲਾ। ਗੁਰਮੁਖ ਸੁਖ ਫਲ ਨਿਹੋ ਨਵੇਲਾ, ਗੁਰਮੁਖ ਸੁਖ ਫਲ ਨਿਹੋ ਨਵੇਲਾ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ 'ਚ ਆ ਕੇ ਸੰਧਿਆ ਦੇ ਦੀਵਾਨਾਂ ਵਿੱਚ ਬੱਚਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਤੇਗ ਬਹਾਦਰ ਜੀ ਸ਼ਬਦ 'ਚ ਸਾਡੇ ਮਨ ਨੂੰ ਸਮਝਾ ਰਹੇ ਸੀ, ਸਾਧੋ ਮਨ ਕਾ ਮਾਨ ਤਿਆਗੋ। ਸਭ ਤੋਂ ਔਖੀ ਗੱਲ ਹੈ ਮਨ ਦਾ ਮਾਨ ਛੱਡਣਾ, ਹਉਮੈ ਛੱਡਣੀ। ਜਿਹਦੀ ਹਉਮੈ ਖਤਮ ਹੋ ਜਾਂਦੀ ਆ ਉਹਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ। ਇਹ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸੱਚੇ ਪਾਤਸ਼ਾਹ, ਕਹਿੰਦੇ ਹਉ ਹਉ ਪੀਤ ਪਈ ਹੈ ਵਿੱਚੋ, ਸਾਡੇ ਅਤੇ ਮਾਲਕ ਦੇ ਵਿਚਕਾਰ ਇੱਕ ਕੰਧ ਹੈ, ਉਹਨੂੰ ਕੂੜ ਦੀ ਪਾਲ ਕਿਹਾ ਗਿਆ, ਉਹ ਹਉਮੈ ਦੀ ਆ। ਹਉਮੈ ਖਤਮ ਹੁੰਦੀ ਆ ਤਾਂ ਸਾਡਾ ਪ੍ਰਭੂ ਨਾਲ ਮਿਲਾਪ ਹੁੰਦਾ। ਤਾਂ ਕਰਕੇ ਮਹਾਰਾਜ ਸਮਝਾ ਰਹੇ ਸੀ ਸਾਡੇ ਮਨ ਨੂੰ ਸਾਧੋ ਕਹਿ ਕੇ, ਮਨ ਕਾ ਮਾਣ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਸ ਭਾਗੋ। ਕਹਿੰਦੇ ਵੀ ਜਿੱਥੇ ਇਹ ਸੰਸਾਰ ਦੇ ਵਿਕਾਰਾਂ ਦੀਆਂ ਗੱਲਾਂ ਚੱਲਦੀਆਂ, ਐਸੀ ਸੰਗਤ ਜਾ ਕੇ ਬਹਿਣਾ ਵੀ ਨਹੀਂ, ਤੁਸੀਂ ਦੂਰ ਚਲੇ ਜਾਣਾ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦੁਆਰਾ ਸਾਡੇ ਮਨ ਨੂੰ ਜਿਹੜਾ ਸੰਸਾਰ 'ਚ ਵਿਖਰਦਾ ਹੁੰਦਾ, ਵਿਚਾਰਾਂ 'ਚ ਹੁੰਦਾ, ਸੰਸਾਰ 'ਚ ਜਦੋਂ ਅਸੀਂ ਨਿਰੰਕਾਰ ਦੇ ਘਰ 'ਚ ਆਉਂਦੇ ਹਾਂ ਤਾਂ ਸਾਡਾ ਮਨ ਇਕਾਗਰ ਹੋ ਜਾਂਦਾ। ਉਸ ਇਕਾਗਰ ਹੋਏ ਮਨ ਨੂੰ ਫਿਰ ਇਸ ਮਨ ਦੀ ਕਹਾਣੀ ਸੁਣਾਈ ਜਾਂਦੀ ਹੈ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਕਰਨ ਆਇਆ। ਇਹ ਜਿਹੜੇ ਮਨ ਇਕਾਗਰ ਹੁੰਦੇ ਨੇ ਫਿਰ ਸੁਣਦੇ ਨੇ, ਫਿਰ ਉਹਨਾਂ ਨੂੰ ਸੋਝੀ ਆਉਂਦੀ ਹੈ, ਗਿਆਨ ਹੁੰਦਾ। ਜਿਹੜਾ ਗੁਰੂ ਦਾ ਗਿਆਨ ਸਾਡੇ ਫਿਰ ਹਿਰਦੇ 'ਚ ਤਾਂ ਵਸਣਾ ਜੇ ਸਾਡਾ ਮਨ ਇਕਾਗਰ ਚਿੱਤ ਹੋ ਕੇ ਸੁਣੂਗਾ। ਇਸ ਲਈ ਇਹ ਕਥਾ ਵਿਚਾਰ ਕੀਰਤਨ ਸਾਰਾ ਮਤਲਬ ਇੱਕ ਹੈ ਕਿ ਸਾਡਾ ਮਨ ਪਰਮਾਤਮਾ ਨਾਲ ਜੁੜ ਜਾਵੇ, ਵਾਹਿਗੁਰੂ ਨਾਲ ਜੁੜ ਜਾਵੇ। ਜਿਸ ਦੀ ਅਸੀਂ ਅੰਸ਼ ਹਾਂ ਉਸ ਨੂੰ ਅਸੀਂ ਪਛਾਣ ਲਈਏ, ਆਪਣੇ ਮੂਲ ਦੀ ਪਛਾਣ ਕਰ ਲਈਏ, ਇਹ ਜੀਵਨ ਹੈ ਸਾਡਾ। ਇਹ ਜੋ ਲੜੀਵਾਰ ਕਥਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲਦੀ ਆ, ਇਹ 16ਵੀਂ ਪੌੜੀ 12ਵੀਂ ਵਾਰ ਦੀ ਭਾਈ ਗੁਰਦਾਸ ਜੀ ਦੀ ਆਪ ਜੀ ਨੇ ਸਰਵਣ ਕੀਤੀ ਹੈ। ਇਸ ਵਿੱਚ ਇਸ ਸਮੇਂ ਦੀ ਗੱਲ ਕੀਤੀ ਗਈ ਆ, ਜਿਹੜਾ ਸਮਾਂ ਚੱਲ ਰਿਹਾ। ਪਹਿਲਾਂ ਪਹਿਲੇ ਸਮੇਂ ਦੀ ਗੱਲ ਕੀਤੀ ਗਈ ਸੀ, ਉਸ ਸਮੇਂ ਦੇ ਵਿੱਚ ਜਿਹੜੇ ਭਗਤ ਹੋਏ ਉਹਨਾਂ ਦੀ ਗੱਲ ਕੀਤੀ ਗਈ। ਹੁਣ ਜਿਹੜਾ ਸਮਾਂ ਚੱਲ ਰਿਹਾ, ਇਸ ਯੁੱਗ ਦੇ ਵਿੱਚ ਸਤਿਗੁਰ ਮੁਖੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਜਿਹੜੇ ਸੱਤ ਸਰੂਪ ਹੋਏ, ਪਰਮਾਤਮਾ ਨੂੰ ਮਿਲੇ, ਪਰਮਾਤਮਾ ਰੂਪ ਹੋ ਗਏ, ਇਹ ਉਹਨਾਂ ਦੀ ਬਾਣੀ ਹੈ। ਇਸ ਕਰਕੇ ਇਸ ਬਾਣੀ ਨੂੰ ਸਤਿਗੁਰ ਦਾ ਖਿਤਾਬ ਹੈ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਸ ਲਈ ਉਹ ਸੱਤ ਨਿਰੰਕਾਰ ਨੂੰ ਮਿਲਣ ਲਈ ਸਾਨੂੰ ਸਤਿਗੁਰ ਦੀ ਸ਼ਰਨ 'ਚ ਆਉਣਾ ਪੈਂਦਾ। ਅਤੇ ਸਾਨੂੰ ਸਮਝਾ ਰਹੇ ਨੇ ਭਾਈ ਗੁਰਦਾਸ ਜੀ, ਕਹਿੰਦੇ ਵੀ ਇਹ ਚਾਰਾਂ ਯੁੱਗਾਂ ਦਾ ਦੱਸ ਰਹੇ ਨੇ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਯੁੱਗਾਂ ਦੀ। ਯੁੱਗ ਕਹਿੰਦੇ ਨੇ ਸਮੇਂ ਨੂੰ, ਸਮਾਂ ਬਦਲਦਾ ਰਹਿੰਦਾ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਇਹ ਦੱਸ ਰਹੇ ਨੇ ਭਾਈ ਗੁਰਦਾਸ ਜੀ ਵੀ ਸਤਿਯੁੱਗ ਦਾ ਜਿਹੜਾ ਸਮਾਂ ਲੋਕ ਉੱਤਮ ਕਹਿੰਦੇ ਨੇ, ਪਰ ਉਹਦੇ ਵਿੱਚ ਵੀ ਪਰਮਾਤਮਾ ਨੂੰ ਮਿਲਣਾ ਬੜਾ ਮੁਸ਼ਕਲ ਸੀ। ਸਤਿਯੁੱਗ ਉੱਤਮ ਆਖੀਏ ਇੱਕ ਫੇੜੇ ਸਭ ਦੇਸ਼ ਦੁਹੇਲਾ, ਕੋਈ ਇੱਕ ਜੀਵ ਗਲਤੀ ਕਰਦਾ ਸੀ ਸਾਰੇ ਦੇਸ਼ ਨੂੰ ਉਹਦੀ ਸਜ਼ਾ ਮਿਲਦੀ ਸੀ। ਤ੍ਰੇਤੇ ਨਗਰੀ ਪੀੜੀ ਹੈ, ਤ੍ਰੇਤੇ ਦੇ ਵਿੱਚ ਇੱਕ ਜਣਾ ਕੋਈ ਐਸਾ ਦੋਸ਼ ਕਰਦਾ ਸੀ ਤਾਂ ਨਗਰੀ ਨੂੰ ਸਜ਼ਾ ਮਿਲਦੀ ਸੀ। ਦੁਆਪਰ ਵੰਸ਼ ਬਸੁੰਤ ਕਬੇਲਾ, ਦੁਆਪਰ ਦੇ ਵਿੱਚ ਉਸਦੀ ਵੰਸ਼ ਨੂੰ ਸਜ਼ਾ ਮਿਲਦੀ ਸੀ। ਮਾਰ ਕਹਿੰਦੇ ਕਲਯੁਗ ਸੱਚ ਨਿਆਉ ਹੈ। ਇਸ ਸਮੇਂ ਜਿਹੜਾ ਹੁਣ ਚੱਲ ਰਿਹਾ ਕਲਾ ਦਾ ਯੁੱਗ, ਜੋ ਬੀਜੇ ਸੋ ਲੁਣੇ ਅਕੇਲਾ, ਜੋ ਬੀਜਦਾ ਉਹੀ ਵੱਢਦਾ, ਕੋਈ ਦੂਜਾ ਨਹੀਂ ਸਜ਼ਾ ਮਿਲੀ ਕਿਸੇ ਨੂੰ। ਇਸ ਲਈ ਇਹ ਯੁੱਗ ਬਹੁਤ ਵਧੀਆ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਗੁਰਬਾਣੀ 'ਚ। ਪੰਜਵੇਂ ਗੁਰਦੇਵ ਕਹਿੰਦੇ ਵੀ ਇਹ ਯੁੱਗ ਉੱਤਮ ਆ ਸਾਰੇ ਯੁੱਗਾਂ ਨਾਲੋਂ। ਹੁਣ ਸਾਨੂੰ ਲੱਗਦਾ ਵੀ ਪਹਿਲਾ ਸਮਾਂ ਵਧੀਆ ਸੀ ਸ਼ਾਇਦ, ਇਹ ਸਾਨੂੰ ਹਰ ਵੇਲੇ ਐਂ ਲੱਗਦਾ ਰਹਿੰਦਾ, ਇੱਕ ਭਰਮ ਆ ਇਹ। ਜਿਹੜਾ ਸਾਡਾ ਸਮਾਂ ਲੰਘ ਜਾਂਦਾ ਸੀ ਉਹਨੂੰ ਪਛਤਾਉਂਦੇ ਹਾਂ, ਪਛਤਾਉਣ ਦਾ ਕੋਈ ਫਾਇਦਾ ਨਹੀਂ, ਲੰਘ ਲੰਘ ਗੱਲ ਖਤਮ। ਮਹਾਰਾਜ ਕਹਿੰਦੇ ਅੱਜ ਸਵਾਰ ਲਾ, ਅੱਜ ਹੁਣ ਸਮਝ, ਹੁਣ ਤਾਂ ਸਮਝ ਆ, ਬਸ ਗੱਲ ਖਤਮ ਹੋ ਗਈ। ਤੇਰਾ ਅੱਜ ਸਬਰ ਗਿਆ ਤੇ ਤੇਰਾ ਜਿਹੜਾ ਬੀਤ ਗਿਆ ਉਹ ਵੀ ਸਬਰ ਜੂ, ਜਿਹੜਾ ਆਉਣਾ ਉਹ ਵੀ ਸਬਰ ਜੂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਯੁਗ ਤ੍ਰੇਤਾ ਦੁਆਪਰ ਭਣੀਏ ਕਲਯੁਗ ਉੱਤਮੋ ਜੁਗਾਂ ਮਾਹੇ। ਸਾਰੇ ਯੁੱਗਾਂ ਤੋਂ ਕਹਿੰਦੇ ਸਭ ਤੋਂ ਵਧੀਆ ਸਮਾਂ ਆ। ਦੇਖੋ ਸਾਡੀ ਸੋਚ ਅਤੇ ਗੁਰੂ ਦੀ ਸੋਚ 'ਚ ਕਿੰਨਾ ਫਰਕ ਆ। ਗੁਰੂ ਕਹਿੰਦਾ ਬੜਾ ਸਮਾਂ ਵਧੀਆ, ਅਤੇ ਅਸੀਂ ਕਹਿੰਦੇ ਸਮਾਂ ਬੜਾ ਮਾੜਾ ਹੈ। ਕਾਰਨ ਕੀ ਆ? ਕਿ ਅਸੀਂ ਗੁਰੂ ਨਾਲ ਨਹੀਂ ਜੁੜੇ ਹੋਏ। ਜੇ ਗੁਰੂ ਨਾਲ ਜੁੜੇ ਹੋਈਏ ਤਾਂ ਚਾਰ ਯੁੱਗ, ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਸਾਡੇ ਮਨ ਦੀ ਅਵਸਥਾ ਹੈ, ਇਹ ਮਨ ਦੇ ਵਿੱਚ ਕੀ ਚੱਲ ਰਿਹਾ, ਉਸ ਯੁੱਗ 'ਚ ਹੁੰਦਾ ਮਨ। ਇਸ ਲਈ ਚਾਰ ਯੁੱਗ 'ਚੋਂ ਪੈਰ ਸਮਾਨੇ, ਚਾਰ ਪੈਰ ਵੀ ਚਾਰਾਂ ਯੁੱਗਾਂ ਵਰਗੇ ਆ। ਕਹਿੰਦੇ ਗੁਰਮੁਖਾਂ ਦੇ ਚਾਰ ਪੈਰ ਵੱਖਰੇ ਬਤੀਤ ਕਰਦੇ ਆ, ਰਾਤ ਵੱਖਰੀ ਚਾਰਾਂ ਪੈਰਾਂ ਦੀ ਬਤੀਤ ਕਰਦੇ ਆ, ਅੱਠੇ ਪੈਰ ਉਹ ਪਰਮਾਤਮਾ ਨਾਲ ਜੁੜੇ ਹੁੰਦੇ ਨੇ, ਗੁਰੂ ਨਾਲ ਜੁੜੇ ਹੁੰਦੇ ਨੇ, ਮਨਮੁੱਖ ਅੱਠੇ ਪੈਰ ਭੁੱਲੇ ਹੁੰਦੇ ਨੇ। ਇਸ ਲਈ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਹ ਪਹਿਲਾ ਪੈਰ ਹੈ, ਉਹਨੂੰ ਸਤਿਯੁਗ ਕਿਹਾ ਗਿਆ। ਉਸ ਸਮੇਂ ਮਨ ਵਿਚਾਰਾਂ ਤੋਂ ਮੁਕਤ ਹੁੰਦਾ, ਸੰਸਾਰ ਦੇ ਜਿਹੜੇ ਜੀਵ ਸੁੱਤੇ ਪਏ ਹੁੰਦੇ ਆ ਉਸ ਸਮੇਂ ਉੱਠ ਕੇ ਜਿਹੜੇ ਬੰਦਗੀ ਕਰਦੇ ਨੇ ਉਹਦਾ ਵੱਧ ਲਾਹਾ ਮਿਲਦਾ, ਉਹ ਸਤਿਯੁਗ ਦਾ ਸਮਾਂ ਬਣ ਜਾਂਦਾ। ਫਿਰ ਆ ਜਾਂਦਾ ਸੰਸਾਰ ਦੇ ਵਿੱਚ ਕਰਮ ਦਾ ਸਮਾਂ, ਉਹਨੂੰ ਦੁਆਪਰ ਤ੍ਰੇਤਾ ਕਹਿੰਦੇ ਨੇ, ਦੋ ਪਹਿਰ ਆ ਜਿਹੜੇ, ਉਹਦੇ ਵਿੱਚ ਸਾਡਾ ਮਨ ਸੰਸਾਰ ਦੇ ਨਾਲ ਜੁੜਿਆ ਹੁੰਦਾ। ਜੇ ਇਹਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਜੁੜ ਕੇ ਕਰਮ ਕਰੇ, ਧਰਮ ਦ੍ਰਿੜ ਕਰਦਿਆਂ ਹੋਇਆਂ ਕਰਮ ਦ੍ਰਿੜੋ ਅਤੇ ਧਰਮ ਨਾਲ ਦ੍ਰਿੜ ਕਰੋ, ਇਹ ਦੋਨੇ ਦ੍ਰਿੜ ਕਰਦਾ ਰਹੇ ਤਾਂ ਇਹਦੇ ਵਾਸਤੇ ਇਹ ਵੀ ਸਮਾਂ ਵਧੀਆ ਹੈ। ਤੀਜਾ ਪਹਿਰ, ਚੌਥਾ ਪਹਿਰ ਆਉਂਦਾ ਸ਼ਾਮ ਦਾ, ਜਿਹੜਾ ਹੁਣ ਆਪਾਂ ਸੰਧਿਆ ਦਾ ਸਮਾਂ ਕਹਿੰਦੇ ਹਾਂ, ਜਿਹਨੂੰ ਇਹ ਗੁਰੂ ਨਾਨਕ ਦੇ ਘਰ ਨੇ ਮਰਿਆਦਾ ਬਣਾਈ, ਸਵੇਰੇ ਅਤੇ ਸ਼ਾਮ ਦੀ ਮਰਿਆਦਾ ਧਰਮਸ਼ਾਲਾ 'ਚ ਹੁੰਦੀ ਸੀ। ਸ਼ਾਮ ਨੂੰ ਫਿਰ ਇਹ ਇਕੱਠਿਆਂ ਹੋ ਕੇ ਕੀਰਤੀ ਕਰਦੇ ਸੀ ਗੁਰਮੁਖ, ਕੰਮ ਤੋਂ ਵਿਹਲੇ ਹੋ ਕੇ। ਇਸ ਲਈ ਜਦੋਂ ਅਸੀਂ ਕੀਰਤੀ ਕਰਦੇ ਹਾਂ ਸਾਡਾ ਇਹ ਸਮਾਂ ਵੀ ਸਫਲ ਹੋ ਜਾਂਦਾ। ਮਨਮੁੱਖ ਉੱਠਣ ਸਾਰ ਸਵੇਰ ਦਾ ਸਮਾਂ ਉਹਦਾ ਸਿੱਧਾ ਹੀ ਕਰਮ 'ਤੇ ਧਿਆਨ ਜਾਂਦਾ, ਧਰਮ ਨੂੰ ਭੁੱਲ ਜਾਂਦਾ, ਵਾਹਿਗੁਰੂ ਨੂੰ ਭੁੱਲ ਜਾਂਦਾ ਜਿਹਨੇ ਜੀਵਨ ਦਿੱਤਾ। ਉਹ ਦੁਆਪਰ ਤ੍ਰੇਤੇ 'ਚ ਦੁਪਹਿਰ ਦੇ ਸਮੇਂ ਸਵੇਰ ਤੋਂ ਲੈ ਕੇ ਫਿਰ ਉਹ ਕਰਮ 'ਤੇ ਜਿਉਂ ਜਾਂਦਾ, ਉਹ ਕਰਮ ਦੇ ਵਿੱਚ ਫਿਰ ਧਰਮ ਨੂੰ ਭੁੱਲ ਜਾਂਦਾ, ਉਹ ਕਰਮ ਇਹੋ ਜਿਹਾ ਕਰਦਾ, ਜੀਵਨ ਵਿਅਰਥ ਚਲੇ ਜਾਂਦਾ। ਸ਼ਾਮ ਦਾ ਸਮਾਂ ਹੈ ਕਰਮ ਤੋਂ ਵਿਹਲਾ ਹੁੰਦਾ, ਜਦੋਂ ਮਨਮੁੱਖ ਜੀਵ ਉਹ ਸ਼ਰਾਬਾਂ ਕਬਾਬਾਂ ਜੋ ਵੀ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਸ਼ਾਮ ਨੂੰ ਹੀ ਹੁੰਦਾ, ਸਾਰਾ ਕੁਛ ਦੇਖ ਲਿਓ, ਸਵੇਰੇ ਨਹੀਂ ਹੁੰਦਾ, ਤੁਸੀਂ ਦੇਖੋ ਕਿਤੇ। ਇਸ ਲਈ ਇਹ ਸ਼ਾਮ ਦਾ ਸਮਾਂ ਜਿਹੜਾ ਹੈ ਫਿਰ ਉਹ ਇਹ ਕਰਮ ਕਰਦੇ ਨੇ ਕੰਮ ਤੋਂ ਵਿਹਲੇ ਹੋ ਕੇ, ਜੋ ਵੀ ਆਪਾਂ ਕਰਦੇ ਹਾਂ ਆਪਾਂ ਨੂੰ ਪਤਾ ਹੀ ਹੈ, ਸਾਰਾ ਕਹਿਣ ਦੀ ਵਾਲੀ ਲੋੜ ਨਹੀਂ, ਤੁਸੀਂ ਸਿਆਣੇ ਹੋ ਸਾਰੇ ਮੇਰੇ ਨਾਲੋਂ, ਦੁਨੀਆਂ 'ਚ ਵੱਧ ਵਿਚਰਦੇ ਹੋ। ਇਸ ਲਈ ਇਹ ਚਾਰ ਜਿਹੜੇ ਸੁਪਹਿਰ ਦਿਨ ਦੇ ਆ ਇਹ ਗੁਰਮੁੱਖ ਵੱਖਰਾ ਬਤੀਤ ਕਰਦੇ ਨੇ, ਮਨਮੁੱਖ ਵੱਖਰੇ ਬਤੀਤ ਕਰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਵੀ ਆਹ ਜਿਹੜਾ ਸਮਾਂ ਚੱਲ ਰਿਹਾ ਇਹ ਸਭ ਤੋਂ ਵਧੀਆ ਸਮਾਂ ਹੈ। ਕਿਉਂ? ਕਿਉਂਕਿ ਪਹਿਲੇ ਸਮੇਂ ਦੇ ਵਿੱਚ ਤਿੰਨਾਂ ਯੁੱਗਾਂ 'ਚ ਆਹ ਭੇਤ ਨਹੀਂ ਸੀ ਕਿਸੇ ਕੋਲ ਵੀ ਜਿਹੜਾ ਸਾਡੇ ਕੋਲ ਆ। ਜੋ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਜੋ ਇਹ ਭੇਤ ਦੇ ਰਹੇ ਨੇ ਇਹ ਪਹਿਲੇ ਯੁੱਗਾਂ 'ਚ ਨਹੀਂ ਸੀਗਾ। ਇਸ ਲਈ ਇਸ ਯੁੱਗ ਦੀ ਸਭ ਤੋਂ ਵਧੀਆ ਗੱਲ ਇਹ ਆ ਕਿ ਅਸੀਂ ਜੋ ਮਰਜ਼ੀ ਪੁੱਛ ਲਈਏ ਗੁਰੂ ਤੋਂ, ਦੁਨੀਆਂ ਪੈਦਾ ਹੋਣ ਤੋਂ ਦੁਨੀਆਂ ਖਤਮ ਹੋਣ ਤੱਕ, ਸਾਡੇ ਪੈਦਾ ਹੋਣ ਤੋਂ ਸਾਡੇ ਅੰਤ ਤੱਕ ਦਾ ਭੇਦ ਦਿੱਤਾ ਹੋਇਆ ਗੁਰਬਾਣੀ 'ਚ। ਅਸੀਂ ਆਏ ਕਿੱਥੋਂ ਇਹ ਭੇਦ ਦਿੱਤਾ ਗਿਆ, ਅਸੀਂ ਜਾਣਾ ਕਿੱਥੇ ਇਹ ਭੇਦ ਦਿੱਤਾ ਗਿਆ, ਇਹ ਇਦੋਂ ਵੱਧ ਕੋਈ ਦੁਨੀਆਂ 'ਚ ਭੇਦ ਨਹੀਂ ਦੇ ਸਕਦਾ। ਇਸ ਲਈ ਸਭ ਤੋਂ ਉੱਤਮ ਸਮਾਂ ਇਹ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰ ਰਹੇ ਨੇ। ਪਰ ਦੁੱਖ ਦੀ ਗੱਲ ਹੈ ਅਸੀਂ ਮੱਥਾ ਟੇਕਣ ਤੱਕ ਹੀ ਸੀਮਤ ਹੋ ਗਏ, ਸਮਝ ਦੇ ਪਰੇ ਦੀ ਗੱਲ, ਸਮਝਣਾ ਸਮਝਣਾ ਤਾਂ ਕਿਹਨੇ ਆ ਕੇ, ਸਾਡੇ ਕੋਲ ਟਾਈਮ ਹੀ ਨਹੀਂ ਸਮਝਣ ਦਾ, ਇਹਨੂੰ ਵਿਚਾਰਨਾ ਹੁੰਦਾ। ਮਹਾਰਾਜ ਕਹਿੰਦੇ ਕੋਈ ਵਿਰਲੇ ਵਿਰਲੇ ਜੀਵ ਆ ਜਿਹੜੇ ਗੁਰਬਾਣੀ ਨੂੰ ਵਿਚਾਰ ਕੇ ਜੀਵਨ ਸਫਲ ਕਰ ਲੈਂਦੇ ਨੇ, ਉਹਨਾਂ ਦਾ ਵਾਸਾ ਆਪਣੇ ਘਰ ਦੇ ਵਿੱਚ ਹੋ ਜਾਂਦਾ ਜਿਹੜੇ ਬਾਣੀ ਨੂੰ ਵਿਚਾਰਦੇ ਨੇ। ਗੁਰਬਾਣੀ 'ਚ ਫਰਮਾਨ ਕਰਦੇ ਨੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਵੇ। ਸਾਨੂੰ ਸਾਡੇ ਨਿੱਜ ਘਰ ਥਿਰ ਘਰ ਦਾ ਭੇਤ ਆ ਜਾਂਦਾ ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ, ਜਿਹੜਾ ਸਾਡਾ ਘਰ ਹੈ ਅਸਲੀ ਘਰ ਹੈ, ਸਾਨੂੰ ਇਹ ਪਤਾ ਲੱਗ ਜਾਂਦਾ, ਲੋਕ ਅਤੇ ਪਰਲੋਕ ਦਾ ਗਿਆਨ ਹੋ ਜਾਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸਮਾਂ ਬੜਾ ਵਧੀਆ ਹੈ। ਕਹਿੰਦੇ ਹੁਣ ਇਹ ਚੌਥਾ ਯੁੱਗ ਚੱਲਦਾ, ਇਹ ਜਦੋਂ ਵੀ ਸਮਾਂ ਹੁੰਦਾ ਕਦੋਂ ਖਤਮ ਹੋਣਾ ਇਹ ਨਹੀਂ ਪਤਾ, ਪਰ ਇਹਦੇ 'ਚ ਜਿੰਨਾ ਸਮਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦਾ ਮਾਰਗ ਦਰਸ਼ਨ ਕਰਨਗੇ, ਕੋਈ ਵੀ ਇਹਦੀ ਸ਼ਰਨ 'ਚ ਆਜੂਗਾ। ਮਹਾਰਾਜ ਕਹਿੰਦੇ ਉਹਦੇ ਅੰਦਰ ਉਹ ਨਾਮ ਪ੍ਰਗਟ ਹੋ ਜੂਗਾ ਜਿਸ ਨਾਮ ਤੋਂ ਦੁਨੀਆ ਪੈਦਾ ਹੋਈ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਕਹਿੰਦੇ ਵੀ ਇਹ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰਸਰਣਾਈ ਭੱਜ ਪਿਆ। ਜਿਹੜੇ ਗੁਰੂ ਦੀ ਸ਼ਰਨ 'ਚ ਆਜੂ ਉਹਨੂੰ ਹਰੀ ਅਤੇ ਹਰੀ ਦੇ ਨਾਮ ਦਾ ਭੇਤ ਆਜੂ, ਸਤਨਾਮ ਦਾ ਭੇਤ ਆਜੂ, ਰਾਮ ਨਾਮ ਦਾ ਭੇਤ ਆਜੂ, ਨਾਮ ਨਿਰੰਜਣ ਦਾ ਭੇਤ ਆਜੂ, ਜੋਤ ਨਿਰੰਜਣ ਦਾ ਭੇਤ ਆਜੂ, ਗੱਲ ਇੱਕੋ ਹੀ ਹੈ ਸਾਰੀ, ਇਹ ਭੇਤ ਆਜੂ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ 'ਚ ਆਜੂਗਾ। ਸੋ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਇਹ ਕਰਨਾ ਹੁੰਦਾ ਕਰਮ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਯੁੱਗ ਉੱਤਮ ਹੈ, ਕਲਯੁਗ ਸੱਚ ਨਿਆਉ ਹੈ, ਜੋ ਬੀਜੇ ਸੋ ਲੁਣੇ ਅਕੇਲਾ। ਮਹਾਰਾਜ ਕਹਿੰਦੇ ਜੇ ਇਹੋ ਜਿਹਾ ਤੂੰ ਬੀਜ ਬੀਜੇਗਾ ਤੈਨੂੰ ਹੀ ਵੱਢਣਾ ਪੈਣਾ, ਆਪੇ ਬੀਜ ਆਪੇ ਹੀ ਖਾਓ। ਇਸ ਲਈ ਗੁਰਬਾਣੀ ਦੇ ਵਿੱਚ ਸਾਨੂੰ ਕਿਹਾ ਗਿਆ ਵੀ ਇਸ ਸਮੇਂ ਦੇ ਵਿੱਚ ਬੀਜਣਾ ਫਿਰ ਕੀ ਹੁੰਦਾ। ਮਹਾਰਾਜ ਕਹਿੰਦੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਇਹ ਰੁੱਤ ਹੈ ਮਨੁੱਖਾ ਜਨਮ ਰੁੱਤ ਹੁੰਦੀ ਆ। ਹੁਣ ਤੂੰ ਇਹ ਨਾਮ ਦਾ ਬੀਜ ਬੀਜ, ਜਿਹੜੀ ਬੀਜ ਬੀਜਦੇ ਹਾਂ ਧਰਤੀ 'ਚ ਉਹਦਾ ਫਲ ਮਿਲਦਾ ਸਾਨੂੰ। ਜੋ ਬੀਜਦੇ ਹਾਂ ਸੰਸਾਰੀ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜਾ ਫਸਲ ਬੀਜਦੇ ਹਾਂ ਵੱਤ ਹੁੰਦੀ ਆ, ਉਹ ਬੀਜਦੇ ਹਾਂ ਅਤੇ ਉਹਦਾ ਫਲ ਮਿਲਦਾ। ਇਸੇ ਤਰ੍ਹਾਂ ਹੀ ਇਹ ਮਨੁੱਖਾ ਜਨਮ ਵੱਤ ਹੈ, ਹੁਣ ਸਮਾਂ ਹੈ ਜਿਹਨੂੰ ਮਾਰੇ ਕਹਿੰਦੇ ਹੁਣ ਵੱਤੇ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ। ਇਸ ਲਈ ਇਹ ਵੱਤ ਹੈ, ਸਮਾਂ ਹੈ ਨਾਮ ਦੀ ਖੇਤੀ ਕਰਨੀ ਅਸੀਂ। ਕਹਿੰਦੇ ਲਾਹਾ ਮਿਲੂਗਾ ਜੇ ਨਾਮ ਦੀ ਖੇਤੀ ਕਰੋਗੇ ਸਰੀਰ 'ਚ, ਜਿਹਨੂੰ ਮਾਰੇ ਕਹਿੰਦੇ ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰਸੇਵੋ ਨੀਤ। ਇਹ ਨਿੱਤ ਕਰਮ ਹੈ ਸਾਡਾ, ਨਿੱਤ ਨਾਮ ਜਪਣਾ, ਨਿੱਤ ਜਪੀਏ ਸਾਸ ਗਰਾਸ ਨੌ ਪਰਬਦਗਾਰ ਦਾ, ਉਸ ਵਾਹਿਗੁਰੂ ਦਾ ਨਾਮ ਨਿੱਤ ਜਪਣਾ, ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ, ਇਹ ਕਰਮ ਬਣਾਉਣਾ ਆਪਣਾ। ਇਸ ਲਈ ਜਦੋਂ ਅਸੀਂ ਨਾਮ ਜਪਾਂਗੇ, ਅੱਜ ਦੇ ਸ਼ਬਦ 'ਚ ਅੱਗੇ ਆਊਗਾ ਵਾਹਿਗੁਰੂ ਗੁਰਮੰਤਰ ਦਾ ਭੇਤ, ਕਿਵੇਂ ਵਾਹਿਗੁਰੂ ਗੁਰਮੰਤਰ ਜਪਣਾ, ਸਾਸ ਗਰਾਸ ਜਪ ਕੇ ਕਿਵੇਂ ਸੁਰਤੀ ਨੂੰ ਸ਼ਬਦ 'ਤੇ ਸਵਾਰ ਕਰਕੇ ਪਾਰ ਹੋਣਾ, ਕਿੱਥੋਂ ਪਾਰ ਹੋਣਾ, ਆਹ ਜਿਹੜੀ ਸਾਡੀ ਕਾਇਆ ਹੈ ਇਹ ਕਾਇਆ ਤੋਂ ਅਸੀਂ ਪਾਰ ਹੋ ਜਾਂਦੇ ਹਾਂ, ਉੱਪਰ ਉੱਠ ਜਾਂਦੇ ਹਾਂ। ਜਦੋਂ ਅਸੀਂ ਇਹਨੂੰ ਛੱਡ ਦਿੰਦੇ ਹਾਂ ਮਾਇਆ ਹੈ ਸਰੀਰ, ਫਿਰ ਅਸੀਂ ਮਾਇਆ ਤੋਂ ਉਲਟ ਜਾਂਦਾ ਸਾਡਾ ਮਨ ਅਤੇ ਬ੍ਰਹਮ ਦੀ ਪਛਾਣ ਕਰ ਲੈਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਮਾਂ ਬੜਾ ਵਧੀਆ ਹੈ, ਚੌਂ ਜੁੱਗਾ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਮਹਾਰਾਜ ਕਹਿੰਦੇ ਜਤ ਸੰਤਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਹਿੰਦੇ ਪਹਿਲੇ ਯੁੱਗਾਂ ਦੇ ਵਿੱਚ ਲੋਕ ਬਹੁਤ ਕੁਛ ਕਰਦੇ ਰਹੇ, ਜਪ ਤਪ ਸੰਜਮ ਕਰਦੇ ਰਹੇ, ਗਿਆਨ ਇੰਦਰੀਆਂ ਦਾ ਹੋਰ ਸਰੀਰ ਦਾ ਭਰਮਣ ਕਰਦੇ ਰਹੇ, ਤੀਰਥਾਂ 'ਤੇ ਜਾਂਦੇ ਰਹੇ। ਕਹਿੰਦੇ ਉਹਨਾਂ ਯੁੱਗਾਂ ਦਾ ਇਹ ਧਰਮ ਹੈ, ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਕਹਿੰਦੇ ਬਹੁਤ ਪਹਿਲਾਂ ਕਰਦੇ ਜੋ ਕੁਛ ਕਰਦੇ ਰਹੇ ਪਰ ਅੱਜ ਕੀ ਕਰਨਾ। ਮਹਾਰਾਜ ਕਹਿੰਦੇ ਗੁਰਮੁਖ ਜਿੰਨੀ ਧਿਆਇਆ ਹਰ ਹਰ ਜੱਗ 'ਤੇ ਪੂਰੇ ਪਰਵਾਨਾ। ਕਹਿੰਦੇ ਇਸ ਯੁੱਗ 'ਚ ਜਿਹੜਾ ਵਾਹਿਗੁਰੂ ਨੂੰ ਧਿਆਊਗਾ, ਇੱਕ ਨੂੰ ਧਿਆਊਗਾ, ਬਸ ਇੱਕ ਦੀ ਆਸ ਜੀ ਦੇ ਮਨ 'ਚ, ਹੋਰ ਕੋਈ ਹੈ ਹੀ ਨਹੀਂ, ਉਹ ਕਹਿੰਦੇ ਪੂਰੇ ਪ੍ਰਵਾਨ ਹੋ ਜਾਣਗੇ ਸੰਸਾਰ ਦੇ ਵਿੱਚ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਹੈ ਇਹਦੇ ਵਿੱਚ ਤੁਸੀਂ ਕੀ ਕਰਨਾ। ਕਹਿੰਦੇ ਇਹਦੇ ਵਿੱਚ ਕੇਵਲ ਨਾਮ ਦੀ ਮਹਿਮਾ ਹੈ, ਤੁਸੀਂ ਨਾਮ ਜਪਣਾ ਵੱਧ ਤੋਂ ਵੱਧ, ਕਿਰਤ ਕਰਨੀ ਆਪਣੀ, ਦਸਵੰਧ ਜੋ ਅਸੀਂ ਕੱਢਦੇ ਹਾਂ ਉਹ ਤੁਸੀਂ ਆਪਦਾ ਕਰੋਗੇ, ਬੀਜੋਗੇ ਉਹ ਵੱਢੋਗੇ, ਜਿਹੋ ਜਿਹਾ ਤੁਸੀਂ ਕਰੋਗੇ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਇਹ ਕਰਮ ਕਰਨਾ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਚੌਥੇ ਯੁੱਗ ਦਾ ਅੱਜ ਦਾ ਭੇਤ ਦੇ ਰਹੇ ਨੇ। ਕਹਿੰਦੇ ਸੱਤ ਯੁੱਗ ਸੱਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ। ਸੱਤ ਯੁੱਗ ਦੇ ਵਿੱਚ ਅਜੇ ਸੱਤ ਦੇ ਨਾਲ ਜੁੜੇ ਹੋਏ ਸੀ ਲੋਕ, ਸੱਚ ਨਾਲ ਜੁੜੇ ਹੋਏ ਸੀ। ਕਹਿੰਦੇ ਅੱਗੇ ਕੀ ਆਇਆ, ਤ੍ਰੇਤਾ ਜੱਗੀ, ਜੱਗ ਕਰਨ ਲੱਗ ਗਏ ਜੀ, ਤ੍ਰੇਤੇ ਦੇ ਵਿੱਚ ਬਹੁਤ ਜੱਗ ਪੁੰਨ ਕਰਨੇ। ਦੁਆਪਰ ਪੂਜਾ ਚਾਰ, ਬੜੇ ਤਰ੍ਹਾਂ ਦੀ ਪੂਜਾ ਕਰਨ ਲੱਗ ਗਏ, ਕੋਈ ਕਿਸੇ ਦੀ ਪੂਜਾ, ਕੋਈ ਕਿਸੇ ਦੀ ਪੂਜਾ, ਕੋਈ ਕਿਸੇ ਦੀ ਪੂਜਾ। ਕਹਿੰਦੇ ਤਿੰਨੋਂ ਯੁੱਗ ਤਿੰਨੇ ਦ੍ਰਿੜੇ ਕਲ ਕੇਵਲ ਨਾਮ ਆਧਾਰ। ਤਿੰਨੇ ਯੁੱਗਾਂ 'ਚ ਕਹਿੰਦੇ ਇਹ ਕੁਛ ਦ੍ਰਿੜ ਕਰਦੇ ਰਹੇ ਜੀਵ, ਕਲ ਕੇਵਲ ਨਾਮ ਆਧਾਰ। ਇੱਕ ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਹੀ ਸਾਡਾ ਆਸਰਾ ਹੈ ਇਸ ਸਮੇਂ ਦੇ ਵਿੱਚ, ਜਿਨ੍ਹਾਂ ਨੇ ਬਣਾ ਲਿਆ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਪਾਰ ਬ੍ਰਹਮ ਪੂਰਨ ਬ੍ਰਹਮ, ਸ਼ਬਦ ਸੁਰਤ ਸਤਿਗੁਰ ਗੁਰ ਚੇਲਾ। ਕਹਿੰਦੇ ਉਹ ਪਰਮਾਤਮਾ ਜੋ ਹੈ ਪਾਰ ਬ੍ਰਹਮ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਦੂਜਾ ਪਾਸਾ ਨਾ ਹੋਵੇ, ਉਹਨੂੰ ਕਹਿੰਦੇ ਪਾਰਲਾ ਪੰਨਾ ਆਪਾਂ ਕਹਿ ਦਿੰਦੇ, ਇਹਦਾ ਦੂਜਾ ਪਾਸਾ ਕੋਈ ਨਹੀਂ, ਉਹਦਾ ਕੋਈ ਅੰਤ ਨਹੀਂ, ਬੇਅੰਤ ਪਾਰ ਬ੍ਰਹਮ ਜਿਹੜਾ ਪਰਮਾਤਮਾ ਹੈ, ਬ੍ਰਹਮ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ। ਅਨਹੱਦ ਕਹਿੰਦੇ ਨੇ, ਉਹਦਾ ਕੋਈ ਹੱਦ ਬੰਨਾ ਨਹੀਂ ਹੈ, ਹਰ ਇੱਕ ਚੀਜ਼ ਦੀ ਕੋਈ ਹੱਦ ਹੈ, ਉਹਦਾ ਕੋਈ ਹੱਦ ਨਹੀਂ, ਇਸ ਕਰਕੇ ਉਹਨੂੰ ਪਾਰ ਬ੍ਰਹਮ, ਜਿਹਦਾ ਕੋਈ ਪਾਰਲਾ ਪੰਨਾ ਨਹੀਂ, ਉਹਨੂੰ ਪਾਰ ਬ੍ਰਹਮ, ਪੂਰਨ ਬ੍ਰਹਮ, ਉਹੀ ਪੂਰਨ ਹੈ ਜਿਹੜਾ ਉਹਦੇ ਵਿੱਚ ਸਮਾ ਜਾਂਦਾ, ਉਹ ਪੂਰਨ ਹੋ ਜਾਂਦਾ। ਇਸ ਲਈ ਪਰਮਾਤਮਾ ਪੂਰਨ ਹੈ, ਆਪਾਂ ਅਧੂਰੇ ਹਾਂ ਸਾਰੇ, ਅਸੀਂ ਪੂਰੇ ਨੂੰ ਮਿਲ ਕੇ ਪੂਰੇ ਹੋ ਸਕਦੇ ਹਾਂ। ਜਿਹਨੂੰ ਮਾਰੇ ਕਹਿੰਦੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਦੋਂ ਸਾਨੂੰ ਉਸ ਪਰਿਪੂਰਨ ਪਰਮਾਤਮਾ ਦਾ ਭੇਦ ਆ ਜਾਂਦਾ, ਫਿਰ ਅਸੀਂ ਉਹਦੇ ਗੁਣ ਗਾਉਂਦੇ ਹਾਂ, ਕਿਸੇ ਦੂਜੇ ਦੇ ਗੁਣ ਨਹੀਂ ਗਾਵਾਂਗੇ, ਕਿਸੇ ਦੂਜੇ ਦੀ ਮਥਾਜੀ ਨਹੀਂ ਕਰਾਂਗੇ, ਐਵੇਂ ਨਹੀਂ ਕਿਸੇ ਦੀ ਵਡਿਆਈ ਕਰੀ ਜਾਵਾਂਗੇ, ਕੇਵਲ ਬ੍ਰਹਮ ਦੀ ਵਡਿਆਈ ਹੋਊਗੀ ਉਹਦੇ ਅੰਦਰ। ਤਾਂ ਕਰਕੇ ਪਾਰ ਬ੍ਰਹਮ, ਪੂਰਨ ਬ੍ਰਹਮ, ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ ਉਹ ਪਰਿਪੂਰਨ ਹੈ, ਉਹ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਪਰਪੂਰਨ ਦਾ ਮਤਲਬ ਹੁੰਦਾ ਭਰੀ, ਭਰਪੂਰ ਵੀ ਕਿਹਾ ਇਹਨੂੰ ਗੁਰਬਾਣੀ 'ਚ, ਵੀ ਉਹ ਸਾਰਿਆਂ ਦੇ ਵਿੱਚ ਹੈ। ਕੋਈ ਐਸਾ ਜੀਵ ਨਹੀਂ ਜਿੱਥੇ ਪਰਮਾਤਮਾ ਉਹਦੇ ਅੰਦਰ ਨਾ ਹੋਵੇ, ਜਿਹਨੂੰ ਗੁਰਬਾਣੀ 'ਚ ਕਹਿੰਦੇ ਸਭ ਘੱਟ ਮੇਰੇ ਹੋ ਸਭ ਨਾ ਅੰਦਰ, ਸਾਰੇ ਸਰੀਰ ਜਿੰਨੇ ਵੀ 84 ਲੱਖ ਜੂਨ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਚਿੱਟੀ ਅਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਪੂਲਾ। ਮਹਾਰਾਜ ਕਹਿੰਦੇ ਪਾਰ ਬ੍ਰਹਮ, ਪੂਰਨ ਬ੍ਰਹਮ, ਉਹ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਮੌਜੂਦ ਹੈ, ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਜਿਨ੍ਹਾਂ ਨੇ ਪਛਾਣਿਆ ਉਹ ਦੱਸਦੇ ਨੇ ਸਾਨੂੰ ਗੁਰਬਾਣੀ 'ਚ, ਕਹਿੰਦੇ ਸਾਡੇ ਅੰਦਰ ਦੀ ਜਦੋਂ ਪਛਾਣ ਹੋਊਗੀ ਫਿਰ ਅਸੀਂ ਬਾਹਰ ਦੇਖਾਂਗੇ, ਫਿਰ ਸਾਨੂੰ ਅੰਦਰ ਅਤੇ ਬਾਹਰ ਇੱਕ ਦਿਸੂਗਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਇਸ ਲਈ ਮਹਾਰਾਜ ਕਹਿੰਦੇ ਪਾਰ ਬ੍ਰਹਮ ਜਿਹੜਾ ਪੂਰਨ ਬ੍ਰਹਮ ਹੈ, ਕਹਿੰਦੇ ਸ਼ਬਦ ਸੁਰਤ ਸਤਿਗੁਰ ਗੁਰ ਚੇਲਾ, ਕਹਿੰਦੇ ਉਹ ਜਿਹੜਾ ਬ੍ਰਹਮ ਹੈ ਉਹਨੂੰ ਮਿਲਣ ਦਾ ਤਰੀਕਾ ਹੈ ਸ਼ਬਦ। ਸ਼ਬਦ ਸੁਰਤ, ਸਾਡੀ ਸੁਰਤੀ, ਸਾਡਾ ਮਨ, ਤੁਹਾਡਾ ਮਨ ਸ਼ਬਦ ਨਾਲ ਜੁੜ ਜਾਵੇ, ਸੁਰਤੀ ਸ਼ਬਦ ਨਾਲ ਜੁੜ ਜਾਵੇ, ਜਿਵੇਂ ਗੁਰਬਾਣੀ ਨੂੰ ਵੀ ਸ਼ਬਦ ਕਿਹਾ ਗਿਆ, ਸ਼ਬਦਾਂ 'ਚ ਭੇਜ ਦਿੱਤਾ ਹੋਇਆ। ਪਹਿਲਾਂ ਸਾਡਾ ਮਨ ਗੁਰੂ ਦੇ ਬਚਨਾਂ ਨਾਲ ਜੁੜ ਜਾਵੇ, ਫਿਰ ਉਹ ਸ਼ਬਦ ਜਿਸ ਤੋਂ ਦੁਨੀਆ ਪੈਦਾ ਹੋਈ ਹੈ ਉਹ ਸ਼ਬਦ ਨਾਲ ਸਾਡੀ ਸੁਰਤੀ ਦਾ ਮੇਲ ਹੋ ਜਾਵੇ, ਉਹਨੂੰ ਸ਼ਬਦ ਸੁਰਤੀ ਦਾ ਮੇਲ ਕਹਿੰਦੇ ਨੇ ਗੁਰਬਾਣੀ 'ਚ। ਉਹਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਜਿਹੜੀ ਧੁਨ ਹੈ ਸ਼ਬਦ ਗੁਰੂ, ਜਿਹਦੀ ਪਰਮਾਤਮਾ ਦੇ ਮੁੱਖ 'ਚੋਂ ਨਿਕਲਦੀ ਆਵਾਜ਼, ਜਿਹਨੂੰ ਸ਼ਬਦ ਕਿਹਾ ਗਿਆ, ਨਾਮ ਕਿਹਾ ਗਿਆ, ਸੱਚਾ ਸ਼ਬਦ ਕਿਹਾ ਗਿਆ, ਉਹ ਸੱਚਾ ਸ਼ਬਦ ਜੋ ਹੈ ਉਹ ਸੰਸਾਰ ਦਾ ਗੁਰੂ ਹੈ। ਉਹ ਪਰਮਾਤਮਾ ਦੇ ਵਿੱਚੋਂ ਜੋ ਸ਼ਬਦ ਪ੍ਰਗਟ ਹੁੰਦਾ ਉਹਨੂੰ ਸ਼ਬਦ ਗੁਰੂ ਕਹਿੰਦੇ ਨੇ। ਜਦੋਂ ਗੁਰਮੁਖ ਉਸ ਸ਼ਬਦ 'ਚ, ਨਾਮ 'ਚ ਸਮਾ ਕੇ ਪਰਮਾਤਮਾ ਦੇ ਸਨਮੁੱਖ ਹੋਏ, ਮਿਲੇ, ਉਹਨਾਂ ਨੇ ਜਿਹੜੀ ਬਾਣੀ ਲਿਖੀ ਉਹਨਾਂ ਨੂੰ ਗੁਰਬਾਣੀ ਕਹਿੰਦੇ ਨੇ, ਇਸ ਕਰਕੇ ਇਹਨੂੰ ਵੀ ਸ਼ਬਦ ਗੁਰੂ ਕਹਿੰਦੇ ਨੇ। ਸ਼ਬਦ ਦੇ ਦੋ ਰੂਪ ਨੇ, ਇੱਕ ਨਿਰਗੁਣ ਅਤੇ ਇੱਕ ਸਰਗੁਣ। ਇੱਕ ਸਰਗੁਣ ਸਰੂਪ 'ਚ ਸਾਡੇ ਸਾਹਮਣੇ ਆ, ਨਿਰਗੁਣ ਵੀ ਸਾਡੇ ਸਾਹਮਣੇ ਆ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਿਰਗੁਣ ਸਰੂਪ ਨਾ ਹੋਵੇ, ਬਿਨ ਨਾਂ ਵੈ ਨਾ ਹੀ ਕੋ ਥਾਂ। ਉਹ ਜੋ ਨਾਮ ਹੈ, ਜਿਹੜਾ ਸ਼ਬਦ ਹੈ, ਜਿਹੜੀ ਧੁਨ ਹੈ, ਜਿਹ ਤੋਂ ਦੁਨੀਆ ਪੈਦਾ ਹੋਈ ਹੈ, ਜਿਹਨੂੰ ਗੁਰੂ ਨਾਨਕ ਨੇ ਕਿਹਾ ਕੀਤਾ ਪਸਾਓ ਏਕੋ ਕਵਾਓ, ਉਹ ਪਰਮਾਤਮਾ ਜਿਹੜਾ ਬੋਲ ਰਿਹਾ ਸਦਾ ਹੀ, ਠਾਕਰ ਮੇਰਾ ਸਦ ਬੁਲੰਤਾ, ਉਹਦੇ ਮੁੱਖ ਦੀ ਜਿਹੜੀ ਆਵਾਜ਼ ਹੈ ਉਹ ਧੁਨ ਹੈ, ਸ਼ਬਦ ਹੈ, ਉਹਦੇ ਨਾਲ ਸਾਡੀ ਸੁਰਤੀ ਜੁੜ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਤੁਹਾਨੂੰ ਭੇਤ ਦਊ, ਇਹ ਸਤਿਗੁਰ ਦਾ ਤੁਸੀਂ ਚੇਲੇ ਬਣਨਾ ਪੈਣਾ, ਗੁਰ ਚੇਲਾ ਜਿਹੜਾ ਕਹਿੰਦੇ ਨੇ, ਗੁਰੂ ਦਾ ਚੇਲਾ ਬਣਨਾ ਪੈਣਾ। ਹੁਣ ਇੱਥੇ ਆ ਗਈ ਗੁਰੂ ਚੇਲੇ ਦੀ ਕਹਾਣੀ। ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਾਡਾ ਮਨ ਸੇਵਕ ਬਣ ਜਾਵੇ, ਚੇਲਾ ਬਣ ਜਾਵੇ, ਦਾਸ ਬਣ ਜਾਵੇ, ਗੋਲਾ ਬਣ ਜਾਵੇ, ਨੌਕਰ ਬਣ ਜਾਵੇ, ਚਾਕਰ ਬਣ ਜਾਵੇ, ਤਾਂ ਮਹਾਰਾਜ ਕਹਿੰਦੇ ਫਿਰ ਤੈਨੂੰ ਭੇਤ ਆਊਗਾ। ਜੇ ਤੂੰ ਗੁਰੂ ਦਾ ਚਾਕਰ, ਫਿਰ ਤੇਰਾ ਮਨ ਉਹ ਸਹਿਜ ਅਵਸਥਾ 'ਚ ਲੈ ਜਾਊਗਾ, ਜਿਸ ਅਵਸਥਾ ਦੇ ਵਿੱਚ ਨਾਮ ਪ੍ਰਗਟ ਹੋਜੂ, ਜਿਹਨੂੰ ਮਹਾਰਾਜ ਕਹਿੰਦੇ ਚਾਕਰ ਤੇਰਾ ਸੋਏ ਜੋ ਸਹਿਜ ਰਿਹਾ ਸਮਾਏ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰ ਗੁਰ ਚੇਲਾ, ਸ਼ਬਦ ਅਤੇ ਸੱਤ, ਇਹਨੂੰ ਇਕੱਠਾ ਸੱਤ ਅਤੇ ਇਕੱਠਾ ਸ਼ਬਦ ਨੂੰ ਗੁਰੂ ਕਹਿਤਾ, ਸਤਿਗੁਰੂ ਵੀ ਕਿਹਾ ਗਿਆ ਇਸਨੂੰ। ਇਸ ਲਈ ਸਤਿਗੁਰ ਦੇ ਵੀ ਦੋ ਰੂਪ ਨੇ, ਇੱਕ ਸਰਗੁਣ ਸਰੂਪ ਸਾਡੇ ਸਾਹਮਣੇ ਆ, ਇੱਕ ਨਿਰਗੁਣ ਸਰੂਪ, ਉਹ ਵੀ ਸਾਡੇ ਅੰਦਰ ਵੀ ਆ ਅਤੇ ਬਾਹਰ ਵੀ ਆ। ਇਸ ਲਈ ਜਿਹੜਾ ਸਤਿਗੁਰ ਹੈ ਉਹਦੇ ਨਾਲ ਸਾਡੀ ਸੁਰਤੀ ਜੁੜ ਜਾਵੇ ਜਾ ਕੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੇ ਗੁਰਮੁਖ ਉਹ ਸੱਤ ਪੁਰਖ ਨੂੰ ਪਾਇਆ, ਜਿਹਨਾਂ ਨੇ ਸਤਿਗੁਰ ਨੂੰ ਪਾਇਆ, ਜਿਵੇਂ ਤੀਜੇ ਪਾਤਸ਼ਾਹ ਨੇ ਜਦੋਂ ਪਾਇਆ ਨਾ, ਉਹ ਸਾਨੂੰ ਦੱਸਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਉਹਨਾਂ ਨੇ ਬ੍ਰਹਮ ਨੂੰ ਸੱਚ ਨੂੰ ਸਤਿਗੁਰ ਨੂੰ ਪਾਇਆ, ਉਦੋਂ ਉਹਨਾਂ ਨੇ ਫਿਰ ਜਿਹੜੇ ਬਚਨ ਲਿਖਿਆ ਉਹਨੂੰ ਗੁਰਬਾਣੀ ਕਹਿੰਦੇ ਨੇ। ਅਤੇ ਗੁਰਬਾਣੀ ਦੇ ਵਿੱਚ ਸਤਿਗੁਰ ਦਾ

ਮਨੁੱਖ ਹੋ ਜਾਂਦਾ, ਸ਼ਬਦ ਸੁਰਤ ਦਾ ਮੇਲ ਹੋ ਜਾਂਦਾ। ਜਦੋਂ ਸਾਡਾ ਸ਼ਬਦ ਅਤੇ ਸੁਰਤੀ ਦਾ ਮੇਲ ਹੋ ਗਿਆ, ਸਾਡਾ ਆਉਣਾ ਜਾਣਾ ਮੁੱਕ ਜਾਂਦਾ। ਮਹਾਰਾਜ ਕਹਿੰਦੇ ਫਿਰ ਉਹ ਗੁਰਸਿੱਖ ਰਹਿੰਦੇ ਦੁਨੀਆਂ 'ਚ ਹੀ ਆ, ਸੰਸਾਰ 'ਚ ਹੀ ਆ, ਸੰਸਾਰ ਦੇ ਕਾਰ ਵਿਹਾਰ ਉਵੇਂ ਕਰਦੇ ਨੇ। ਫਿਰ ਉਹ ਕਹਿੰਦੇ ਵੀ ਰਹਿੰਦੇ ਵਿੱਚ ਸ਼ਬਦ ਸੁਰਤੀ ਦਾ ਮੇਲ ਕਰਕੇ, ਉਹਨਾਂ ਦੀ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਆ, ਹੱਥਾਂ ਪੈਰਾਂ ਨਾਲ ਕੰਮ ਕਰਦੇ ਨੇ। ਜਦੋਂ ਨਾਮਦੇਵ ਜੀ ਦਾ ਇਹ ਅਵਸਥਾ 'ਚ ਗਏ ਤਾਂ ਉਹ ਕਰਮ ਕਰ ਰਹੇ ਸੀ, ਜਿਹੜਾ ਕਰਮ ਕਰਨਾ ਤਨ ਨੂੰ ਪਾਲਣ ਲਈ ਉਹ ਕਰ ਰਹੇ ਸੀ। ਤ੍ਰਿਲੋਚਨ ਜੀ ਨੇ ਸੁਣਿਆ ਬੜਾ ਵੱਡਾ ਭਗਤ ਹੈ, ਉਹਦੇ ਕੋਲ ਗਏ ਮਿਲਣ ਲਈ। ਜਦੋਂ ਜਾ ਕੇ ਦੇਖਿਆ ਉਹ ਕਰਮ ਕਰ ਰਹੇ ਸੀ, ਤ੍ਰਿਲੋਚਨ ਨੂੰ ਸ਼ੰਕਾ ਹੋ ਗਿਆ ਵੀ ਇਹ ਕਿੱਡਾ ਕੁ ਭਗਤ ਆ ਵੀ ਸਾਡੇ ਨੂੰ ਕੰਮ 'ਤੇ ਤਾਂ ਲੱਗਿਆ ਪਿਆ। ਫਿਰ ਉੱਥੇ ਸਵਾਲ ਜਵਾਬ ਹੋਏ, ਜਿਹੜੇ ਸਵਾਲ ਜਵਾਬ ਹੋਏ ਗੁਰਬਾਣੀ 'ਚ ਫਿਰ ਲਿਖੇ ਹੋਏ ਨੇ। ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਹਿੰਦਾ ਨਾਮਦੇਵ ਮੈਂ ਸੁਣਿਆ ਤੂੰ ਬੜਾ ਭਗਤ ਹੈ, ਤੂੰ ਤਾਂ ਆਪ ਮਾਇਆ 'ਚ ਮੋਹਿਆ ਬੈਠਾ। ਫਿਰ ਨਾਮਦੇਵ ਜੀ ਕੀ ਕਹਿੰਦੇ ਨੇ, ਕਹਿੰਦੇ ਨਹੀਂ ਮੈਂ ਹੱਥਾਂ ਪੈਰਾਂ ਨਾਲ ਕੰਮ ਕਰ ਰਿਹਾ, ਮੇਰੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਮੇਰੀ ਸੁਰਤੀ ਪਰਮਾਤਮਾ ਨਾਲ ਜੁੜੀ ਹੋਈ ਹੈ। ਇਸ ਲਈ ਨਾਮਾ ਕਹੇ ਤ੍ਰਿਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰਸਾ ਕਾਮ ਸਭ ਚੀਤ ਨਿਰੰਜਨ ਨਾਲ। ਸ਼ਬਦ ਸੁਰਤ ਸਤਿਗੁਰ ਗੁਰੂ ਚੇਲਾ, ਜਦੋਂ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਆ, ਉਹ ਸੁਰਤੀ ਸ਼ਬਦ ਨੂੰ ਛੱਡਦੀ ਨਹੀਂ ਗੀ, ਕਿਉਂਕਿ ਸਤਿਗੁਰ ਕਿਰਪਾ ਕਰਕੇ ਸ਼ਬਦ ਆਪ ਸੁਣਾਉਂਦੇ ਨੇ। ਇਸ ਲਈ ਸਤਿਗੁਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ, ਸ਼ਬਦ ਨਾਲ ਜੋੜ ਲੈਂਦੇ ਨੇ, ਸ਼ਬਦ ਨੂੰ ਚਰਨ ਵੀ ਕਿਹਾ ਗਿਆ ਗੁਰਬਾਣੀ 'ਚ। ਇਸ ਕਰਕੇ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਗੁਰਬਾਣੀ 'ਚ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਕਹਿੰਦੇ ਇਸ ਤਰ੍ਹਾਂ ਇਹ ਸੰਸਾਰ ਸਾਗਰ ਤੋਂ ਜੀਵ ਤਰ ਜਾਂਦਾ ਜਿਹਨੂੰ ਇਹ ਸ਼ਬਦ ਸੁਰਤੀ ਦਾ ਮੇਲ ਹੋ ਜਾਵੇ। ਸੁਰਤੀ ਸਾਡੇ ਮਨ ਨੂੰ ਕਹਿੰਦੇ ਨੇ, ਜਦੋਂ ਸਾਡਾ ਮਨ ਇੱਕ ਥਾਂ ਤੋਂ ਦੂਜੇ ਥਾਂ 'ਤੇ ਚੱਲਦਾ ਇਹਨੂੰ ਸੁਰਤ ਕਹਿੰਦੇ ਨੇ। ਇਸ ਲਈ ਜਦੋਂ ਇਹ ਚੱਲ ਕੇ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਆ, ਅੰਤਰ ਧਿਆਨ ਉੱਪਰ ਉੱਠ ਜਾਂਦੀ ਹੈ ਸੁਰਤੀ ਤ੍ਰੈ ਗੁਣਾਂ ਤੋਂ, ਉਦੋਂ ਸਾਨੂੰ ਸੁਰਤੀ ਨੂੰ ਸ਼ਬਦ ਨਾਲ ਜੋੜਨਾ, ਉਦੋਂ ਸਾਡਾ ਆਉਣਾ ਜਾਣਾ ਵੀ ਮੁੱਕ ਜਾਂਦਾ। ਗੁਰਬਾਣੀ 'ਚ ਮਹਾਰਾਜ ਕਹਿੰਦੇ ਸ਼ਬਦ ਸੁਰਤ ਬਿਨ ਆਵਣ ਜਾਣ ਰਹੀ ਹੈ, ਜੇ ਤੁਹਾਡੀ ਸੁਰਤੀ ਸ਼ਬਦ ਨਾਲ ਨਾ ਜੁੜੀ ਤਾਂ ਆਉਣਾ ਜਾਣਾ ਮੁੱਕਦਾ ਨਹੀਂ। ਇਸ ਲਈ ਇਹ ਸ਼ਬਦ ਸਾਡੇ ਅੰਦਰ ਹੈ, ਸਤਿਗੁਰ ਨੇ ਪ੍ਰਗਟ ਕਰਨਾ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਅੱਗੇ ਦੱਸਦੇ ਨੇ, ਨਾਮਦਾਨ ਇਸ਼ਨਾਨ ਦ੍ਰਿੜ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਕਹਿੰਦੇ ਗੁਰਸਿੱਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਕਲਯੁੱਗ ਦੇ ਸਮੇਂ 'ਚ, ਗੁਰੂ ਦੇ ਸਿੱਖਾਂ ਦਾ ਫਿਰ ਦੱਸ ਰਹੇ ਨੇ। ਕਹਿੰਦੇ ਉਹ ਨਾਮ ਉਹਨਾਂ ਨੇ ਪ੍ਰਾਪਤ ਕੀਤਾ ਹੁੰਦਾ, ਫਿਰ ਉਹ ਦਾਨ ਕਰਦੇ ਨੇ ਦੂਜਿਆਂ ਨੂੰ। ਇਹ ਸਭ ਤੋਂ ਵੱਡਾ ਦਾਨ ਹੈ, ਜਿਹਨੂੰ ਮਹਾਰਾਜ ਕਹਿੰਦੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ। ਸਭ ਤੋਂ ਵੱਡਾ ਪੁੰਨ ਹੈ ਉਸ ਮਾਲਕ ਦੇ ਗੁਣ ਗਾਉਣੇ ਇਕੱਠੇ ਹੋ ਕੇ, ਜਿਵੇਂ ਆਪਾਂ ਬੈਠੇ ਹਾਂ ਹੁਣ, ਆਪਾਂ ਸਾਰੇ ਇਕੱਠੇ ਹੋ ਕੇ ਉਸ ਮਾਲਕ ਦੇ ਗੁਣ ਗਾ ਰਹੇ ਹਾਂ, ਇਹ ਵੱਡਾ ਪੁੰਨ ਹੈ, ਸਭ ਤੋਂ ਵੱਡਾ। ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ, ਨਾਮ ਦਾਨ ਇਸ਼ਨਾਨ ਦ੍ਰਿੜ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਇਸ਼ਨਾਨ ਹੈ ਇਹ ਦ੍ਰਿੜ ਕਰਦਾ। ਹੋ ਇਸ਼ਨਾਨ ਦੀ ਜਦੋਂ ਗੁਰਬਾਣੀ 'ਚ ਗੱਲ ਆਉਂਦੀ ਆ ਤਾਂ ਦੋ ਤਰ੍ਹਾਂ ਦੇ ਇਸ਼ਨਾਨ ਦੀ ਗੱਲ ਆਊਗੀ, ਕਿਉਂਕਿ ਕੁਛ ਗੁਰਬਾਣੀ ਨੂੰ ਸਮਝਣ ਲਈ ਬਰੀਕੀ ਆ ਇਹਦੇ 'ਚ। ਕਈ ਵਾਰੀ ਅਸੀਂ ਇਸ਼ਨਾਨ ਇਕੱਲਾ ਤਨ ਦਾ ਹੀ ਸਮਝੀ ਜਾਂਦੇ ਹਾਂ, ਨਹੀਂ ਮਨ ਦਾ ਇਸ਼ਨਾਨ ਵੱਖਰਾ, ਤਨ ਦਾ ਇਸ਼ਨਾਨ ਵੱਖਰਾ ਹੈ। ਕਹਿੰਦੇ ਗੁਰਮੁਖ ਮਨ ਦਾ ਇਸ਼ਨਾਨ ਵੀ ਕਰਦੇ ਨੇ ਅਤੇ ਤਨ ਦਾ ਇਸ਼ਨਾਨ ਤਾਂ ਸਾਰੇ ਕਰਦੇ ਹੀ ਆਪਾਂ। ਹੁਣ ਮਨ ਦਾ ਇਸ਼ਨਾਨ ਨਹੀਂ ਕੋਈ ਕਰਦਾ, ਉਹ ਫਿਰ ਜਪਜੀ ਸਾਹਿਬ 'ਚ ਪੈਸੇ ਤਾਂ ਭੇਜ ਦਿੱਤਾ ਸ਼ੁਰੂ 'ਚ ਹੀ, ਉਸ ਦੱਸਿਆ ਹੋਇਆ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਧੋਏ ਭਰੀਆ ਮੱਤ ਪਾਪਾਂ ਕੇ ਸੰਗ ਧੋਪੈ ਨਾਵੈ ਕੇ ਰੰਗ। ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਇਹ ਮੈਲ ਲੈਂਦੀ ਹੈ ਮਨ ਦੀ। ਮਨ ਨੂੰ ਧੋਣ ਦੀ ਦੋ ਹੀ ਜਗ੍ਹਾ ਹੈ, ਇੱਕ ਜਗ੍ਹਾ ਤਾਂ ਸਤ ਸੰਗਤ ਹੈ ਜਿੱਥੇ ਅਸੀਂ ਉਹਦੀ ਮਹਿਮਾ ਕਰਦੇ ਹੋਏ ਸ਼ਬਦ ਦੀ ਵਿਚਾਰ ਕਰਦੇ ਹੋਏ ਮਨ ਧੋਤਾ ਜਾਂਦਾ ਇੱਥੇ। ਦੂਜੀ ਤਰੀਕਾ ਦੱਸਿਆ ਵੀ ਸ਼ਬਦ ਨਾਲ ਜੁੜ ਕੇ ਸੁਰਤੀ ਦੇ ਨਾਲ ਸਿਮਰਨ ਕਰਨਾ। ਜਦੋਂ ਅਸੀਂ ਸ਼ਬਦ ਦਾ ਧਿਆਨ ਧਰਦੇ ਹਾਂ ਨਾ, ਮਨ ਧੋਵੋ ਸ਼ਬਦ ਲਾਗੋ ਹਰ ਸੁਰ ਹੋ ਚਿੱਤ ਲਾਏ, ਫਿਰ ਸਾਡਾ ਮਨ ਧੋਤਾ ਜਾਂਦਾ। ਜਿਹਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਮਨ ਅਤੇ ਮਨ ਦਾ ਤਨ ਵੱਖਰਾ ਹੈ, ਇਹ ਸੂਖਮ ਸਰੀਰ ਆ, ਇਹ ਤਾਂ ਮੈਲ ਵੀ ਸੂਖਮੀ ਹੈ, ਦਿਸਦੀ ਨਹੀਂ ਗੀ, ਵਿਚਾਰਾਂ ਦੀ ਮੈਲ ਲੱਗਦੀ ਹੈ। ਹੁਣ ਮਹਾਰਾਜ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਅਸੀਂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਸਾਡੇ ਮਨ ਧੋਤੇ ਜਾਂਦੇ ਨੇ, ਸਾਨੂੰ ਸੁੱਖ ਮਿਲਦਾ। ਗੁਰਦੁਆਰਾ ਕਿ ਸੁੱਖ ਕਾਹਤੋਂ ਮਿਲਦਾ, ਕਿਉਂਕਿ ਇੱਥੇ ਮਨ ਧੋਤੇ ਜਾਂਦੇ।

0: ਜਿੰਨਾ ਕੁ ਇਸ਼ਨਾਨ ਕਰਦੇ ਹਾਂ ਉਨਾ ਕੁ ਸੁੱਖ ਮਿਲਦਾ, ਬਾਹਰ ਜਾ ਕੇ ਫਿਰ ਆਪਾਂ ਉਹੀ ਲਿਬੜਨਾ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਮਨ ਜਿਹੜਾ ਹੈ ਇਹਨੂੰ ਮੈਲ ਲੱਗਦੀ ਹੈ ਸਾਰੀ ਦਿਹਾੜੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮਨ ਦਾ ਇਸ਼ਨਾਨ ਵੀ ਕਰਦੇ ਨੇ, ਤਨ ਦਾ ਵੀ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ। ਨਾਮ ਦਾਨ, ਇਹ ਨਾਮ ਦਾਨ ਸਤਿਗੁਰ ਤੋਂ ਇਹਨਾਂ ਨੇ ਪ੍ਰਾਪਤ ਕਰ ਲਿਆ, ਕਿਉਂਕਿ ਸਤਿਗੁਰ ਸਿੱਖੋ ਨਾਮ ਧਨ ਦੇ, ਫਿਰ ਅੱਗੇ ਨੂੰ ਵੰਡਦੇ ਨੇ। ਇਹ ਆਪਾਂ ਜਿਹੜੀ ਮਾਘ ਦੇ ਮਹੀਨੇ ਦੀ ਵਿਚਾਰ ਸੁਣਦੇ ਹਾਂ ਨਾ ਬਾਰਾਂ ਮਾਹਾਂ ਦੇ ਵਿੱਚ, ਉਹਦੇ 'ਚ ਵੀ ਇਹ ਕਿਹਾ ਗਿਆ। ਮਹਾਰਾਜ ਕਹਿੰਦੇ ਵੀ ਐਸੇ ਗੁਰਸਿੱਖ ਜਾਂ ਸਾਧੂ ਕੋਈ ਬਿਰਲਾ, ਜਾਂ ਫਿਰ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਜਿਹੜਾ ਇਹਨਾਂ ਦੀ ਸੰਗਤ ਕਰਦਾ ਉਹਦੇ ਮਨ ਦਾ ਇਸ਼ਨਾਨ ਹੁੰਦਾ। ਜਦੋਂ ਵਿਚਾਰ ਕਰਦੇ ਹਾਂ ਆਪਾਂ ਰੱਬ ਦੀ ਗੁਰੂ ਦੀ, ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹੁਣ ਕਈ ਵਾਰ ਮਾਘ ਦੇ ਮਹੀਨੇ ਬਹੁਤ ਕੁਛ ਕਰਦੀ ਹੈ ਦੁਨੀਆ, ਉਹ ਸਾਰਾ ਪਹਿਲਾਂ ਵਾਲਾ ਕਰਮ ਹੀ ਆ ਗਿਆ ਸਾਰਾ ਉਹ। ਇਸ ਲਈ ਗੁਰਬਾਣੀ 'ਚ ਕੀ ਕਿਹਾ ਗਿਆ, ਮਾਘ ਦੇ ਮਹੀਨੇ 'ਚ ਕਹਿੰਦੇ ਸੰਗਤ 'ਚ ਜਾਓ, ਸ਼ੁਰੂਆਤ ਕਰੋ। ਤੁਸੀਂ ਸਾਰੀ ਉਮਰ ਹੀ ਕਰਨੀ ਹੁੰਦੀ ਹੈ ਵੈਸੇ ਤਾਂ, ਇਕੱਲਾ ਮਾਘ ਦਾ ਮਹੀਨਾ ਹੀ ਥੋੜ੍ਹਾ ਹੁੰਦਾ। ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਧੂੜੀ ਕੀ ਹੁੰਦੀ ਆ? ਹੁਣ ਸਾਧੂਆਂ ਦੀ ਧੂੜੀ ਕੀ ਹੁੰਦੀ ਆ? ਸਾਧੂ ਗੁਰੂ ਦਾ ਬਚਨ ਬੋਲੂਗਾ ਅਤੇ ਗੁਰੂ ਦੇ ਬਚਨ ਸਾਡੇ ਮਨ 'ਤੇ ਪੈਂਦੇ ਨੇ, ਇਹ ਧੂੜੀ ਆ। ਇਹ ਸਾਡੇ ਮਨ 'ਤੇ ਸ਼ਬਦ ਦੀ ਧੂੜੀ ਪੈਂਦੀ ਆ ਅਤੇ ਸਾਡਾ ਮਨ ਧੋਤਾ ਜਾਂਦਾ, ਸ਼ਬਦ ਨਾਲ ਧੋਤਾ ਜਾਂਦਾ। ਇਹ ਇਸ਼ਨਾਨ ਕਰਨਾ ਸੀ ਅਸੀਂ। ਮਾਘ ਮੱਜਣ ਸੰਗ ਸਾਧੂਆਂ, ਮੱਜਣ ਕਹਿੰਦੇ ਨੇ ਇਸ਼ਨਾਨ ਨੂੰ, ਸਾਧੂ ਇਹ ਇਸ਼ਨਾਨ ਕਰਦੇ ਅਤੇ ਕਰਾਉਂਦੇ ਨੇ, ਅਤੇ ਮਹਾਰਾਜ ਕਹਿੰਦੇ ਨੇ ਉਹ ਆਪ ਜਪਦੇ ਨੇ ਅਤੇ ਜਪਾਉਂਦੇ ਨੇ, ਇਹ ਨਿਸ਼ਾਨੀ ਹੈ ਗੁਰਮੁਖਾਂ ਦੀ। ਮਹਾਰਾਜ ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਨਾਮ ਦਾਨ ਇਸ਼ਨਾਨ ਦ੍ਰਿੜ, ਕਹਿੰਦੇ ਉਹ ਆਪ ਇਹ ਕਰਮ ਕਰਦੇ ਨੇ ਅਤੇ ਦੂਜਿਆਂ ਨੂੰ ਕਰਵਾਉਂਦੇ ਨੇ, ਇਹ ਦਾਨ ਹੈ ਸਭ ਤੋਂ ਵੱਡਾ। ਆਪ ਜਪਣਾ ਅਤੇ ਦੂਜਿਆਂ ਨੂੰ ਜਪਾਉਣਾ, ਆਪ ਗੁਰੂ ਦੇ ਮਾਰਗ 'ਤੇ ਚੱਲਣਾ, ਹੋਰਨਾਂ ਨੂੰ ਤੋਰ ਦੇਣਾ, ਇਹ ਦਾਨ ਹੈ। ਇਸ ਲਈ ਇਹ ਪੁੰਨ ਹੈ ਸਭ ਤੋਂ ਵੱਡਾ। ਨਾਮ ਦਾਨ ਇਸ਼ਨਾਨ ਦ੍ਰਿੜ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜਨ ਨਾਨਕ ਧੂੜ ਮੰਗੇ ਤਸ ਗੁਰਸਿੱਖ ਕੀ, ਜੋ ਆਪ ਜਪਿਆ ਵਰਾ ਨਾਮ ਜਪਾਵੇ। ਹੁਣ ਮਹਾਰਾਜ ਕਹਿੰਦੇ ਵੀ ਇਹ ਨਾਮ ਦਾਨ ਦ੍ਰਿੜ ਕਰਨਾ ਸੀ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ, ਫਿਰ ਕੀ ਹੋਊ ਇਹਦੇ ਨਾਲ? ਕਹਿੰਦੇ ਤੁਹਾਡੇ ਜਨਮਾਂ ਦੇ ਕੀਤੇ ਸਾਰੇ ਪਾਪ ਖੰਡਨ ਹੋ ਜਾਣਗੇ। ਕਿੱਡੀ ਵੱਡੀ ਗੱਲ ਹੈ ਜਿਹੜੀ ਅਸੀਂ ਭੁੱਲ ਚੁੱਕੇ ਹਾਂ। ਅਸੀਂ ਸਾਰਿਆਂ ਨੇ ਕਰਨੀ ਸੀ, ਇਹ ਨਹੀਂ ਵੀ ਸਾਡੀ ਕੋਈ ਡਿਊਟੀ ਹੈ ਇਕੱਲਿਆਂ ਦੀ, ਤੁਹਾਡੀ ਸਾਰਿਆਂ ਦੀ ਕੋਈ ਡਿਊਟੀ ਹੈ, ਗੁਰਸਿੱਖਾਂ ਦੀ ਕੋਈ ਡਿਊਟੀ ਹੈ ਸਾਰਿਆਂ ਦੀ। ਤਾਂ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ, ਕਹਿੰਦੇ ਇਹ ਜਦੋਂ ਤੁਸੀਂ ਦਾਨ ਕਰੋਗੇ ਨਾ, ਆਪ ਜਪੋਗੇ ਦੂਜਿਆਂ ਨੂੰ ਜਪਾਵੋਗੇ ਨਾਮ, ਕਹਿੰਦੇ ਇਹ ਫਿਰ ਕੀ ਹੋਊਗਾ, ਜਨਮ ਕਰਮ ਮਲ ਉਤਰੇ, ਜਨਮਾਂ ਜਨਮਾਂ ਦੀ ਮੈਲ ਲਹਿ ਜੂਗੀ, ਮਨ 'ਤੇ ਜਾਏ ਘਮਾਣ, ਮਨ ਦੀ ਹਉਮੇ ਖਤਮ ਹੋ ਜੂਗੀ। ਫਿਰ ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਪੰਜ ਤੁਹਾਡੇ ਮਨ ਨੂੰ ਮੈਲਾ ਕਰਦੇ ਨੇ, ਇਹ ਵੀ ਤੁਹਾਡਾ ਸਾਥ ਛੱਡ ਜਾਣਗੇ। ਕਾਮ ਕ੍ਰੋਧ ਨਾ ਮੋਹੀਏ ਬੈਣਸੈ ਲੋਭ ਸਵਾਨ, ਕਹਿੰਦੇ ਇਹ ਪੰਜੇ ਦੂਤ ਪੰਜੇ ਦੁੱਖ ਦੇ ਰਹੇ ਨੇ, ਇਹ ਵੀ ਤੁਹਾਡਾ ਸਾਥ ਛੱਡ ਜਾਣਗੇ, ਖੇੜਾ ਛੱਡ ਜਾਣਗੇ। ਇਹ ਮਾਰਗ 'ਤੇ ਕਹਿੰਦੇ ਸਿੱਖ ਚੱਲਦਾ ਹੈ, ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਫਿਰ ਇਹ 68 ਤੀਰਥਾਂ ਦਾ ਪੁੰਨ ਹੈ, ਸਭ ਤੋਂ ਵੱਡਾ ਪੁੰਨ ਹੈ। 68 ਤੀਰਥ ਸਗਲ ਪੁੰਨ, ਜੀ ਦਿਆ ਪ੍ਰਵਾਨ, ਫਿਰ ਜੀਵਾਂ 'ਤੇ ਦਇਆ ਕਰਕੇ ਇਹ ਦੇਣਾ ਅੱਗੇ। ਪਹਿਲਾਂ ਅਸੀਂ ਆਪਣੇ ਆਪ 'ਤੇ ਦਇਆ ਕਰਨੀ ਹੈ, ਆਪ ਜਪਾਂਗੇ ਦਇਆ ਹੀ ਹੈ ਆਪਣੇ ਆਪ 'ਤੇ, ਨਹੀਂ ਜਪਦੇ ਤਾਂ ਆਪਣੇ 'ਤੇ ਕੋਈ ਦਇਆ ਨਹੀਂ ਕਰ ਰਿਹਾ, ਬੰਦਾ ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ, ਬੰਦਗੀ ਨਹੀਂ ਕਰਨੀ। ਪਹਿਲਾਂ ਆਪਦੇ 'ਤੇ ਬੰਦਾ ਦਇਆ ਕਰੇ, ਫਿਰ ਹੀ ਦੂਜਿਆਂ 'ਤੇ ਦਇਆ ਕਰ ਸਕਦਾ। ਤਾਂ ਕਰਕੇ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ। ਕਹਿੰਦੇ ਜਿਹਨੂੰ ਵਾਹਿਗੁਰੂ ਇਹ ਕਿਰਪਾ ਕਰਦਾ ਉਹ ਸਜਾਣ, ਉਹ ਪੁਰਖ ਸੱਜਣ ਗੁਰਸਿੱਖ ਹੈ। ਨਾਮ ਦਾਨ ਇਸ਼ਨਾਨ ਦ੍ਰਿੜ, ਕਹਿੰਦੇ ਗੁਰਸਿੱਖ ਕੀ ਕਰਦੇ ਨੇ, ਉਹ ਨਾਮ ਨੂੰ ਦ੍ਰਿੜ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਯੁੱਗ ਦਾ ਸਮਾਂ ਹੈ ਜਿਹੜਾ, ਇਹਦੇ 'ਚ ਨਾਮ ਦ੍ਰਿੜ ਕਰਨਾ ਹੈ। ਤਾਂ ਮਹਾਰਾਜ ਕਹਿੰਦੇ ਇਸ ਯੁੱਗ ਦੇ ਵਿੱਚ ਅਬ ਕਲੂ ਆਏ ਔਰ ਇੱਕ ਨਾਮ ਬੋਵੋ ਬੋਵੋ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਕਹਿੰਦੇ ਵੀ ਉਹ ਸਾਧ ਸੰਗਤ 'ਚ ਸਾਂਭਦੇ ਨੇ ਅੰਮ੍ਰਿਤ ਵੇਲਾ। ਅੱਗੇ ਘਰ ਪਿੰਡ ਪਿੰਡ 'ਚ ਧਰਮਸ਼ਾਲਾ ਹੁੰਦੀ ਸੀ, ਉੱਥੇ ਗੁਰਮੁਖ ਅੰਮ੍ਰਿਤ ਵੇਲੇ ਇਕੱਠੇ ਹੁੰਦੇ ਸੀ ਅਤੇ ਨਾਮ ਜਪਣਾ ਅਤੇ ਕੀਰਤੀ ਕਰਨੀ। ਅੱਜ ਵੀ ਹੈ ਤਾਂ ਅੰਮ੍ਰਿਤ ਵੇਲਾ ਚੱਲਦਾ ਤਾਂ ਹਜੇ ਵੀ ਹੈ, ਅੱਗ ਗੁਰਦੁਆਰਿਆਂ 'ਚ ਸਵੇਰੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਹੁੰਦਾ, ਸੁਣਨ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ। ਉਦੋਂ ਬਾਅਦ 'ਚ ਅਸਰ ਦੀ ਵਾਰ ਪੜ੍ਹੀ ਜਾਂਦੀ ਹੈ, ਕੋਈ ਦੋ ਚਾਰ ਪੰਜ ਦਸ ਪੁਰਾਣੀ ਸੁਣਦੇ ਹੋਣਗੇ ਜਾਂ ਆਉਂਦੇ ਮੱਥਾ ਟੇਕ ਕੇ ਚਲੇ ਜਾਂਦੇ। ਉਦੋਂ ਬਾਅਦ 'ਚ ਸਵੇਰੇ ਕਥਾ ਹੁੰਦੀ ਹੈ ਅੰਮ੍ਰਿਤ ਵੇਲਾ। ਇਹ ਗੁਰਦੁਆਰਿਆਂ 'ਚ ਹਰ ਇੱਕ ਦੇ ਵਿੱਚ ਇਹ ਮਰਜ਼ਾਦਾ ਹੈ ਜੋ ਚੱਲ ਰਹੀ ਹੈ, ਪਰ ਅਸੀਂ ਅੰਮ੍ਰਿਤ ਵੇਲਾ ਸਾਂਭਣਾ ਭੁੱਲ ਗਏ। ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਸਾਧ ਸੰਗਤ 'ਚ ਆਉਣ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਅੰਮ੍ਰਿਤ ਵੇਲੇ ਦਾ ਮਤਲਬ ਕੀ ਹੈ? ਇੱਕ ਤਾਂ ਹੁੰਦਾ ਸਵੇਰੇ, ਉਹਨੂੰ ਵੀ ਅੰਮ੍ਰਿਤ ਵੇਲਾ ਕਹਿ ਦਿੰਦੇ ਆਪਾਂ, ਹੈ ਉਹ ਵੀ ਅੰਮ੍ਰਿਤ ਵੇਲਾ ਹੀ, ਕਿਉਂਕਿ ਉਦੋਂ ਮਨ ਇਕਾਗਰ ਹੁੰਦਾ ਥੋੜ੍ਹਾ, ਸੰਸਾਰ ਦਾ ਆ ਜਿਹੜਾ ਰੌਲਾ ਰੱਪਾ ਬੰਦ ਹੁੰਦਾ। ਉਹ ਅੰਮ੍ਰਿਤ ਵੇਲਾ ਕਿਹਨੂੰ ਕਿਹਾ ਗਿਆ ਹੈ? ਜਦੋਂ ਸੱਚ ਨਿਰੰਕਾਰ ਦੀ ਵਡਿਆਈ ਹੁੰਦੀ ਹੈ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਜਪ ਜੀ ਸਾਹਿਬ 'ਚ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ, ਜਿੱਥੇ ਨਾਮ ਅਤੇ ਸੱਚ ਦੀ ਮਹਿਮਾ ਹੁੰਦੀ ਹੋਵੇ ਉਹ ਅੰਮ੍ਰਿਤ ਵੇਲਾ ਹੁੰਦਾ। ਇਸ ਲਈ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਤੇਰਾ ਅੰਮ੍ਰਿਤ ਵੇਲਾ ਹੋ ਜਾਊਗਾ, ਤੂੰ ਜਾਗ ਪਵੇਂਗਾ। ਅੰਮ੍ਰਿਤ ਵੇਲੇ ਆਪਾਂ ਜਾਗਦੇ ਹਾਂ, ਇਸੇ ਤਰ੍ਹਾਂ ਹੀ ਸੰਗਤ 'ਚ ਆ ਕੇ ਸਾਡਾ ਮਨ ਜਾਗਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਿਣ ਸੁਣ ਕਰ ਮੰਨੜੀਏ ਅਕਥ ਕਹਾਣੀ ਰਾਮ। ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨੀ ਉਹਨਾਂ ਦੇ ਮਨ ਜਾਗੇ। ਇਸ ਲਈ ਮਹਾਰਾਜ ਕਹਿੰਦੇ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਕਹਿੰਦੇ ਇਹ ਵੇਲੇ ਦੀ ਸੰਭਾਲ ਕਰ ਲਾ, ਤੈਨੂੰ ਮੌਕਾ ਮਿਲਿਆ ਸਾਧ ਸੰਗਤ 'ਚ ਆ ਕੇ ਆਪਣਾ ਜੀਵਨ ਸਫਲ ਕਰ ਲਾ। ਇਸ ਲਈ ਜਦੋਂ ਵੀ ਸਾਡੇ ਕੋਲ ਸਮਾਂ ਬਣਦਾ ਸਾਨੂੰ ਸੱਤ ਸੰਗਤ 'ਚ ਆ ਕੇ ਬੈਠਣਾ ਚਾਹੀਦਾ, ਕਿਉਂਕਿ ਕੋਈ ਨਾ ਕੋਈ ਬਚਨ ਗੁਰੂ ਦਾ ਸਾਡੇ ਕੰਨ 'ਚ ਪਊਗਾ, ਇਹ ਸਾਡੀ ਸੋਝੀ ਆਊਗੀ, ਫਿਰ ਗਿਆਨ ਆਊਗਾ। ਇਸ ਲਈ ਅੰਮ੍ਰਿਤ ਵੇਲਾ ਗੁਰਮੁਖ ਸਾਂਭਦੇ ਸੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਸ ਸਮੇਂ ਦੀ ਗੱਲ ਕਰ ਰਹੇ ਨੇ, ਗੁਰੂ ਨਾਨਕ ਦੇ ਸਮੇਂ ਦੀ, ਭਗਤਾਂ ਵੇਲੇ ਦੀ ਗੱਲ ਕਰ ਰਹੇ ਨੇ। ਇਸ ਲਈ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਵਿੱਚ ਆਉਣਾ ਹੀ ਅੰਮ੍ਰਿਤ ਵੇਲਾ ਹੈ, ਕਿਉਂਕਿ ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੱਤ ਸੰਗਤ 'ਚ ਆ ਕੇ ਜੀਵ ਤਰ ਜਾਂਦਾ ਹੈ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਕਿਉਂਕਿ ਇੱਥੇ ਗੁਰੂ ਦੀ ਕਿਰਪਾ ਵਰਤਦੀ ਹੈ, ਗੁਰਪ੍ਰਸਾਦ, ਇੱਥੋਂ ਗੁਰਪ੍ਰਸਾਦ ਮਿਲਦਾ। ਪਰਮ ਪਦ ਪਾਇਆ, ਇੱਥੇ ਆ ਕੇ ਪਰਮ ਪਦ ਵੀ ਪਾਈ ਹੈ, ਜਿਹਨੇ ਪਾਈ ਅੱਜ ਤੱਕ, ਸਾਧ ਸੰਗਤ ਤੋਂ ਬਿਨਾਂ ਪਰਮ ਪਦ ਵੀ ਨਹੀਂ ਪਈ ਕਿਸੇ ਦੀ ਵੀ। ਇਸ ਲਈ ਸੱਤ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਜਿਹੜੀ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਾਰਿਆ। ਸਾਡਾ ਮਨ ਸੁੱਕਿਆ ਹੋਇਆ, ਜਦੋਂ ਜੁੜ ਜਾਂਦਾ ਹਰਾ ਹੋ ਜਾਂਦਾ। ਇਸ ਲਈ ਕਹਿੰਦੇ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਕਹਿੰਦੇ ਸਾਧ ਸੰਗਤ, ਹੁਣ ਸੱਤ ਸੰਗਤ ਕਿਹਾ ਗਿਆ, ਸੰਗਤ ਸੰਗਤ 'ਚ ਦਿਨ ਰਾਤ ਦਾ ਫਰਕ ਹੈ। ਜਿਹੜੀ ਸੱਤ ਸੰਗਤ ਹੈ ਉੱਥੇ ਬ੍ਰਹਮ ਵਿਚਾਰ ਹੁੰਦੀ ਆ, ਸੱਤ ਸੰਗਤ 'ਚ ਨਾਮ ਦੀ ਮਹਿਮਾ ਸੱਚ ਦੀ ਮਹਿਮਾ ਹੁੰਦੀ ਆ, ਉਹਨੂੰ ਸੱਤ ਸੰਗਤ ਕਹਿੰਦੇ ਨੇ, ਜਿਹਨੂੰ ਗੁਰਬਾਣੀ 'ਚ ਨਿਸ਼ਾਨੀ ਦੱਸੀ ਗਈ ਆ। ਕਹਿੰਦੇ ਸੱਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਪਰਮਾਤਮਾ ਅਤੇ ਉਹਦਾ ਨਾਮ, ਨਾਮ ਵੀ ਇੱਕ ਹੈ ਪਰਮਾਤਮਾ ਵੀ ਇੱਕ ਹੈ, ਉਹਨੂੰ ਸਤਿਨਾਮ ਕਹਿੰਦੇ ਨੇ। ਜਿੱਥੇ ਸਤਿਨਾਮ ਦਾ ਭੇਤ ਦਿੱਤਾ ਜਾਂਦਾ ਹੋਵੇ ਉਸ ਨੂੰ ਸੱਤ ਸੰਗਤ ਕਹਿੰਦੇ ਨੇ। ਤਾਂ ਕਰਕੇ ਜਿਹੋ ਜਿਹੀ ਕੋਈ ਸੰਗਤ ਕਰਦਾ ਉਹੋ ਜਿਹਾ ਹੋ ਜਾਂਦਾ। ਜੇ ਅਸੀਂ ਸੱਤ ਸੰਗਤ ਗੁਰੂ ਦੀ ਕਰਾਂਗੇ ਤਾਂ ਗੁਰੂ ਵਰਗੇ ਹੀ ਹੋ ਜਾਂਗੇ, ਕਿਉਂਕਿ ਮਹਾਰਾਜ ਨੇ ਪਹਿਲਾਂ ਕਿਹਾ ਨਾ ਸ਼ਬਦ ਸੁਰਤ ਸਤਿਗੁਰ ਗੁਰ ਚੇਲਾ। ਕਹਿੰਦੇ ਗੁਰੂ ਅਤੇ ਚੇਲੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਅਸੀਂ ਗੁਰੂ ਦੇ ਬਚਨ ਸੁਣਾਂਗੇ, ਇਹ ਸਾਧ ਸੰਗਤ 'ਚ ਆ ਕੇ ਅਤੇ ਸਾਡੇ ਹਿਰਦੇ 'ਚ ਵਸ ਜਾਣਗੇ, ਗੁਰੂ ਸਾਡੇ ਹਿਰਦੇ 'ਚ ਵਸ ਜੂਗਾ। ਇਸ ਲਈ ਮਹਾਰਾਜ ਕਹਿੰਦੇ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਮਿੱਠ ਬੋਲਣਾ ਨਿਵ ਚੱਲਣਾ ਹੱਥੋਂ ਦੇਣਾ ਸਹਿਜ ਸੁਹੇਲਾ। ਹੁਣ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਮਿੱਠਾ ਬੋਲਦੇ ਨੇ, ਉਹ ਮਾੜੇ ਬਚਨ ਨਹੀਂ ਬੋਲਦੇ, ਨਿੰਦਾ ਚੁਗਲੀ ਨਹੀਂ ਕਰਦੇ, ਇਸ ਲਈ ਮਿੱਠਾ ਬੋਲਣਾ ਇਹ ਨਿਸ਼ਾਨੀ ਹੈ ਸਾਧ ਸੰਗਤ 'ਚ ਆ ਕੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ। ਮਹਾਰਾਜ ਕਹਿੰਦੇ ਉਹ ਮਿੱਠ ਬੋਲੜਾ ਜੀ ਹੋ ਸੱਜਣ ਸੁਆਮੀ ਮੋਰਾ, ਜਿਹੜਾ ਸਾਡਾ ਸੱਜਣ ਹੈ ਪਰਮਾਤਮਾ ਗੁਰੂ, ਇਹ ਦੋਨੇ ਮਿੱਠ ਬੋਲੜੇ ਆ। ਅਤੇ ਸਿੱਖ ਵੀ ਫਿਰ ਉਹ ਬੋਲੀ ਬੋਲਦਾ, ਕਿਉਂਕਿ ਗੁਰੂ ਦੀ ਬੋਲੀ ਸਿੱਖ ਆ ਕੇ ਸਿੱਖਦਾ, ਸਿੱਖਿਆਰਥੀ ਬਣਦੇ ਹਾਂ ਅਸੀਂ, ਫਿਰ ਇਸ ਕਰਕੇ ਮਿੱਠਾ ਬੋਲਣ ਨਿਭ ਚੱਲਣ। ਮਹਾਰਾਜ ਕਹਿੰਦੇ ਵੀ ਗੁਰਸਿੱਖ ਨੀਵੇਂ ਹੋ ਕੇ ਚੱਲਦੇ ਨੇ, ਹਉਮੈ ਤੋਂ ਰਹਿਤ ਹੋ ਕੇ ਨੀਵਾਂ ਹੋਇਆ ਜਾਂਦਾ ਮਨ। ਜਿਵੇਂ ਜਿਵੇਂ ਸਾਡੀ ਹਉਮੈ ਖਤਮ ਹੋਊ ਅਤੇ ਮਨ ਨੀਵਾਂ ਹੋਊ, ਮਤ ਉੱਚੀ ਹੋਊਗੀ। ਜਿਹੜਾ ਅਰਦਾਸ 'ਚ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ, ਮਿੱਠ ਬੋਲਣਾ ਨਿਵ ਚੱਲਣਾ, ਇਹਦਾ ਮਤਲਬ ਇਹ ਅਰਦਾਸ 'ਚ ਕਹਿੰਦੇ ਜਿਹੜਾ ਨਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਸ ਲਈ ਸਾਡੀ ਮੱਤ ਉੱਚੀ ਹੋਜੂਗੀ ਜਿੰਨਾ ਮਨ ਨੀਵਾਂ ਹੋਜੂਗਾ, ਜਿੰਨਾ ਇਹ ਗੁਰੂ ਦੀ ਸ਼ਰਨ 'ਚ ਆਜੂਗਾ, ਜਿੰਨਾ ਆਪਣੇ ਆਪ ਨੂੰ ਖਤਮ ਕਰ ਲਊਗਾ ਓਨਾ ਮਨ ਉੱਚਾ ਚਲਾ ਜਾਂਦਾ, ਸੁਰਤੀ ਓਨੀ ਉੱਚੀ ਚਲੀ ਜਾਂਦੀ ਹੈ। ਇਸ ਲਈ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਇਹ ਜਦੋਂ ਕੋਈ ਸਾਨੂੰ ਐਸਾ ਗੁਰਸਿੱਖ ਮਿਲਦਾ ਨਾ, ਇਹ ਸਾ ਮੇਰਾ ਆਪਣਾ ਪ੍ਰੈਕਟੀਕਲ ਹੈ। ਮੇਰਾ ਇੱਕ ਦੋਸਤ, ਅਸੀਂ ਦੋਨੇ ਜਾਣੇ, ਅਸੀਂ ਇੱਕੋ ਗੁਰਸਿੱਖ ਜਿਹ ਤੋਂ ਅਸੀਂ ਵਿੱਦਿਆ ਪੜ੍ਹੀ, ਉਹ ਸਾਡੇ ਨਗਰ 'ਚ ਆਏ ਜਦੋਂ ਪਹਿਲੀ ਵਾਰ, ਅਤੇ ਮੈਂ ਉਹਨੂੰ ਬੁਲਾਇਆ। ਪਹਿਲਾਂ ਮੈਨੂੰ ਮਿਲੇ ਸੀਗੇ, ਮੈਂ ਉਹਨਾਂ ਦੀ ਸੰਗਤ ਕੀਤੀ, ਮੈਨੂੰ ਚੰਗਾ ਲੱਗਿਆ, ਮੈਂ ਕਿਹਾ ਵੀ ਪਿੰਡ 'ਚ ਬੁਲਾਈਏ। ਮੈਂ ਜਦੋਂ ਆਪਣੇ ਨਗਰ 'ਚ ਉਹਨਾਂ ਨੂੰ ਬੁਲਾਇਆ, ਅਤੇ ਮੇਰਾ ਦੋਸਤ ਸੀ, ਮੇਰਾ ਕਲਾਸ ਫੈਲੋ ਸੀ, ਉਹ ਬੜਾ ਪਿਆਰਾ ਸੀ, ਅਤੇ ਮੈਂ ਉਹਨੂੰ ਸੱਦ ਲਿਆ। ਜਦੋਂ ਉਹ ਸੰਗਤ 'ਚ ਆਇਆ ਅਤੇ ਉਹਨੇ ਪਹਿਲੇ ਦਿਨ ਕਥਾ ਸੁਣੀ, ਅਤੇ ਉਹ ਮੈਨੂੰ ਬਾਅਦ 'ਚ ਜਾਣ ਤੋਂ ਉਹਨਾਂ ਦੇ ਬਾਅਦ ਕਹਿੰਦਾ, ਯਾਰ ਵੀ ਮੈਂ ਇਹ ਸੁਣਿਆ ਤਾਂ ਅਸੀਂ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਪਰ ਮੈਂ ਪਹਿਲੀ ਵਾਰ ਦੇਖਿਆ ਕੋਈ ਸਿੱਖ। ਕਹਿੰਦਾ ਮੈਨੂੰ ਆਪਣੇ ਨਗਰ ਸਾਰੇ ਦੇ ਵਿੱਚ, ਮੈਂ ਕਹਿੰਦਾ ਦੇਖਦਾ ਰਹਿੰਦਾ ਸੀ, ਮੈਨੂੰ ਤਾਂ ਕੋਈ ਲੱਭਿਆ ਨਹੀਂ ਵੀ ਇਹ ਕਹੀ ਜਾਂਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਵੀ ਇਸ ਕਰਕੇ ਉਹ ਬੰਦਾ ਪਛਾਣ ਜਾਂਦਾ ਫਿਰ, ਕਿਉਂਕਿ ਨਿਭਣਾ ਹੀ ਸਭ ਤੋਂ ਵੱਡੀ ਗੱਲ ਹੈ, ਪਰ ਨਿਭਣ 'ਚ ਫਰਕ ਹੈ। ਇਸ ਲਈ ਲੋੜ ਹੁੰਦੀ ਹੈ ਤਾਂ ਬੰਦਾ ਬਾਹਲਾ ਲਿਭਦਾ। ਇਸ ਕਰਕੇ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਭੈ ਜਿਉਂ ਹੰਤਾ ਮਿਰਗਾਏ। ਇਸ ਲਈ ਨਿਭਣਾ ਗੁਰੂ ਅੱਗੇ ਆ ਕੇ। ਤਾਂ ਕਰਕੇ ਮਹਾਰਾਜ ਕਹਿੰਦੇ ਮਿੱਠ ਬੋਲਣਾ, ਮਿੱਠਾ ਬੋਲਣਾ, ਗੁਰੂ ਦੇ ਬਚਨ ਬੋਲਣੇ ਨੇ, ਗੁਰੂ ਦੀ ਗੱਲ ਕਰਨੀ ਹੈ। ਨਿਭ ਚੱਲਣਾ ਹੱਥੋਂ ਦੇਣਾ ਸਹਿਜ ਸੁਹੇਲਾ। ਹੁਣ ਮਹਾਰਾਜ ਕਹਿੰਦੇ ਹੱਥੋਂ ਦੇਣਾ ਕਿ ਕਿਰਤ ਕਰਦਿਆਂ ਹੋਇਆਂ ਤੁਸੀਂ, ਆਪਾਂ ਜਿਵੇਂ ਸਾਰੇ ਕਿਰਤੀ ਹਾਂ, ਆ ਕੇ ਗੁਰੂ ਦੀ ਗੋਲਕ 'ਚ ਪਾਉਂਦੇ ਹਾਂ। ਗੁਰੂ ਇਹ ਨਹੀਂ ਕਹਿੰਦਾ ਵੀ ਇੰਨੇ ਦੇ, ਜੋ ਦਿੰਦੇ ਹੋ ਤੁਹਾਡੀ ਉਹ ਸਫਲ ਹੁੰਦੀ ਹੈ ਕਮਾਈ। ਇਸ ਲਈ ਮਹਾਰਾਜ ਕਹਿੰਦੇ ਹੱਥੋਂ ਦੇਣਾ ਸਹਿਜ ਸੁਹੇਲਾ, ਇਹਦਾ ਵੀ ਤੁਹਾਨੂੰ ਫਲ ਮਿਲੂਗਾ। ਜੇ ਤੁਸੀਂ ਕਿਰਤ ਕਰਕੇ, ਆਪਣੀ ਕਿਰਤ ਦੇ ਵਿੱਚੋਂ ਕੁਛ ਲੋੜਵੰਦਾਂ ਦੀ ਮਦਦ ਕਰਦੇ ਹੋ ਜਾਂ ਪ੍ਰਚਾਰ ਸਹਾਇਤਾ ਕਰਦੇ ਹੋ, ਜੋ ਇਹ ਗੋਲਕ 'ਚ ਪਾਉਂਦੇ ਇਹ ਪ੍ਰਚਾਰ ਸਹਾਇਤਾ ਹੈ, ਇਹਦੇ ਨਾਲ ਗੁਰੂ ਘਰਾਂ ਦਾ ਕਾਰਜ ਚੱਲਦਾ ਹੈ। ਇਸ ਲਈ ਬਹੁਤ ਸਾਰੇ ਜੀਵ ਬਹੁਤ ਮਾੜੇ ਵਚਨ ਬੋਲ ਦਿੰਦੇ ਆ, ਜੇ ਗੁਰਦੁਆਰਿਆਂ 'ਚ ਪੈਸਾ ਨਹੀਂ ਪਾਉਣਾ ਚਾਹੀਦਾ, ਜੇ ਨਹੀਂ ਵੀ ਉਹ ਆਪ ਨਹੀਂ ਪਾਉਂਦੇ, ਵੀ ਤੁਸੀਂ ਨਹੀਂ ਪਾਉਣਾ, ਨਾ ਪਾਓ, ਕਿਹੜਾ ਗੁਰੂ ਕਹਿੰਦਾ ਵੀ ਇੱਥੇ ਲਿਆ ਕੇ ਪਾਓ ਭਾਈ। ਇਸ ਲਈ ਗੁਰੂ ਘਰ ਦਾ ਕੰਮ ਨਹੀਂ ਰੁਕਿਆ ਅੱਜ ਤੱਕ, ਕਿਉਂਕਿ ਗੁਰੂ ਦਾ ਆਪਦਾ ਕਾਰਜ ਹੁੰਦਾ। ਇਸ ਲਈ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਸਤਿਗੁਰ ਆਪ ਵਰਤਦਾ ਜਿਨ੍ਹਾਂ ਨੂੰ ਸੋਝੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਪਿਛਲੀ ਰਾਤ ਜਾਗਦੇ ਨੇ, ਮਿੱਠ ਬੋਲਣਾ, ਨਿਭ ਚੱਲਣਾ, ਹੱਥੋਂ ਦੇਣਾ ਸਹਿਜ ਸੁਹੇਲਾ, ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰੜਾਏ, ਮਿੱਠ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਉਹ ਹੱਥੋਂ ਦੇ ਕੇ ਭਲਾ ਮਨਾਉਂਦੇ ਨੇ, ਉਹ ਆਪ ਦਾ ਸਾਰਿਆਂ ਦਾ ਭਲਾ ਕਰਦੇ ਨੇ। ਕਈ ਵਾਰ ਲੋੜਵੰਦਾਂ ਦੀ ਮਦਦ ਕਰ ਦੇਣੀ ਇਹ ਭਲਾ ਹੈ, ਪਰ ਮਹਾਰਾਜ ਕਹਿੰਦੇ ਵੀ ਦਾਨ ਕਰਨ ਲੱਗੇ ਦੇਖਣਾ, ਅਕਲੇ ਕੀਚਾ ਦਾਨ, ਵੀ ਤੁਹਾਡਾ ਦਿੱਤਾ ਦਾਨ ਕਿੱਥੇ ਸਹੀ ਥਾਂ 'ਤੇ ਲੱਗ ਰਿਹਾ। ਇਸ ਲਈ ਮਹਾਰਾਜ ਕਹਿੰਦੇ ਇਹ ਫਿਰ ਹੱਥੋਂ ਦੇ ਕੇ ਭਲਾ ਮਨਾਏ, ਹੱਥਾਂ ਦੇਣਾ ਸਹਿਜ ਸਹਿਲਾ। ਇਸ ਕਰਕੇ ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ, ਜਿੰਨਾ ਬੋਲਣਾ ਉਹ ਸਹੀ ਬੋਲਣਾ, ਠੀਕ ਬੋਲਣਾ। ਮਹਾਰਾਜ ਕਹਿੰਦੇ ਥੋੜ੍ਹਾ ਸਵਣਾ ਖਾਵਣਾ, ਗੁਰਮੁਖਾਂ ਦੀ ਖੁਰਾਕ ਜਿਹੜੀ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ, ਉਹ ਖਾਂਦੇ ਨੇ ਜਿਹਦੇ ਨਾਲ ਸਾਡਾ ਸਰੀਰ ਚੱਲਦਾ ਰਹੇ, ਕੋਈ ਰੋਗ ਨਾ ਲੱਗੇ। ਥੋੜ੍ਹਾ ਸੌਣਾ, ਉਹ ਸੌਂਦੇ ਵੀ ਲਿਮਿਟ 'ਚ, ਵੱਧ ਤੋਂ ਵੱਧ 5 ਤੋਂ 6 ਘੰਟੇ ਨੀਂਦ ਹੋਣੀ ਚਾਹੀਦੀ ਹੈ। ਇਸ ਕਰਕੇ ਸਾਡੀ ਉਮਰ 'ਚ ਜਾ ਕੇ ਜਿਹੜੇ ਬੱਚਾ ਹੁੰਦਾ ਨਾ, ਬੱਚੇ ਉਹਨਾਂ ਦੀ ਨੀਂਦ ਵੱਧ ਹੁੰਦੀ, 8-10 ਘੰਟੇ ਹੁੰਦੀ ਆ। ਇਸ ਲਈ ਜਦੋਂ ਵੱਡਾ ਹੋ ਜਾਂਦਾ ਉਦੋਂ ਉਹਦੀ ਉਮਰ ਦੇ ਹਿਸਾਬ ਨਾਲ 5 ਘੰਟੇ ਬਹੁਤ ਹੁੰਦੀ ਆ ਨੀਂਦ, ਜੇ ਕਿਤੇ ਸੌਣਾ ਆ ਜਾਵੇ। ਜੇ ਸੌਣਾ ਹੀ ਨਾ ਆਵੇ ਫਿਰ ਤਾਂ ਭਾਵੇਂ 10 ਘੰਟੇ ਸੁੱਤੇ ਰਹੋ, ਪਾਸੇ ਮਾਰੀ ਚੱਲੋ ਸਾਰੀ ਰਾਤ। ਇਸ ਲਈ ਮਹਾਰਾਜ ਕਹਿੰਦੇ ਨੇ ਥੋੜ੍ਹਾ ਖਾਣਾ, ਥੋੜ੍ਹਾ ਸਵਣਾ, ਥੋੜ੍ਹਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ। ਕਹਿੰਦੇ ਉਹ ਗੁਰੂ ਦੀ ਮੱਤ ਹੈ, ਜਿਹਨੂੰ ਮਹਾਰਾਜ ਨੇ ਕਿਹਾ ਨਾ ਆਨੰਦ ਸਾਹਿਬ 'ਚ ਵੀ ਇਹ ਗੱਲ ਕਹੀ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਇਸ ਲਈ ਬੋਲਣਾ, ਇਹ ਨਹੀਂ ਝੱਖ ਮਾਰਨਾ, ਬੋਲਣਾ ਜਿਹੜੀ ਕੰਮ ਦੀ ਗੱਲ ਹੈ ਸੰਸਾਰ ਦੇ ਵਿੱਚ। ਸੋ ਇਸ ਕਰਕੇ ਹੱਥੋਂ ਦੇਣਾ ਸਹਿਜ ਸੁਹੇਲਾ, ਗੁਰਮੁਖ ਸੁੱਖ ਫਲ ਨਿਹੋ ਨਵੇਲਾ। ਕਹਿੰਦੇ ਗੁਰਸਿੱਖ ਇਸ ਤਰ੍ਹਾਂ ਸੁੱਖ ਫਲ ਦੀ ਪ੍ਰਾਪਤੀ ਕਰ ਲੈਂਦੇ ਨੇ। ਦੁਨੀਆਂ 'ਚ ਸੁੱਖ ਫਲ ਇੱਕੋ ਹੀ ਆ, ਨਾਮ ਨੂੰ ਸੁੱਖ ਫਲ ਕਿਹਾ ਗਿਆ। ਸੁਖਮਣੀ ਸਾਹਿਬ ਦੇ ਵਿੱਚ ਨਾਮ ਅਤੇ ਸੱਚ ਦੀ ਮਹਿਮਾ ਹੈ ਅਤੇ ਸੁਖਮਣੀ ਸਾਹਿਬ 'ਚ ਦੱਸਦੇ ਨੇ ਸੁੱਖਾਂ ਦੀ ਮਣੀ ਹੈ ਕੀ ਆ। ਕਹਿੰਦੇ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਪਰਮੇਸ਼ੁਰ ਦਾ ਨਾਮ 'ਚ ਸੁੱਖ ਹੈ। ਉਹਨੂੰ ਸੁੱਖ ਫਲ ਵੀ ਕਹਿ ਦਿੱਤਾ, ਸੁੱਖ ਮਣੀ ਵੀ ਕਹਿ ਦਿੱਤਾ। ਨਾਮ ਨੂੰ, ਨਾਮ ਤੋਂ ਬਿਨਾਂ ਸੁੱਖ ਨਹੀਂ ਦੁਨੀਆਂ ਦੇ ਵਿੱਚ। ਇਸ ਲਈ ਗੁਰਮੁਖ ਸੁੱਖ ਫਲ, ਗੁਰਮੁਖਾਂ ਨੂੰ ਇਹ ਫਲ ਦੀ ਪ੍ਰਾਪਤੀ ਹੋ ਗਈ, ਜਿਹਨੂੰ ਸੁਖਮਣੀ ਸਾਹਿਬ 'ਚ ਕਹਿੰਦੇ ਆ ਇਹ ਫਲ ਤਿਸ ਜਨਕੈ ਮੁੱਖ ਭਣੈ, ਗੁਰੂ ਨਾਨਕ ਨਾਮ ਬਚਨ ਮਨ ਸੁਣੈ। ਇਹੋ ਨਿਧਾਨ, ਇਹ ਖਜ਼ਾਨਾ ਹੈ ਨਾਮ, ਜਪੇ ਮਨ ਕੋਏ ਤਿਸ ਯੁੱਗ, ਇਸ ਯੁੱਗ ਮੈਂ ਤਾਂ ਕੀ ਗੱਤ ਹੋਏ, ਉਹਦਾ ਆਉਣਾ ਜਾਣਾ ਮੁੱਕ ਜੂ। ਕਹਿੰਦੇ ਜਿਹੜਾ ਇਹ ਨਿਧਾਨ ਪ੍ਰਾਪਤ ਕਰ ਲਉ ਗੁਰੂ ਕੋਲ ਆ ਕੇ, ਗੁਰਮੁਖ ਸੁੱਖ ਫਲ ਨਿਹੋ ਨਵੇਲਾ, ਇਹ ਨਵਾਂ ਨਿੱਤ ਖੇਲ ਗੁਰੂ ਦਾ, ਨਿੱਤ ਨਵੀਂ ਗੱਲ ਹੈ। ਇਹ ਨਵੀਂ ਕਿਵੇਂ ਆ, ਮੈਂ ਹੈਰਾਨ ਹੋ ਜਾਂਦਾ ਆਪ ਕਈ ਵਾਰ। ਬਹੁਤ ਲੰਬਾ ਸਮਾਂ ਹੋ ਗਿਆ ਪ੍ਰਚਾਰ ਕਰਦਿਆਂ ਨੂੰ, ਕਈ ਵਾਰ ਸੋਚੀਦਾ ਵੀ ਕੀ ਸੁਣਾਵਾਂਗੇ, ਨਿੱਤ ਨਵੀਂ ਗੱਲ ਸੁਣਾਉਂਦਾ। ਨਿਹੋ ਨਵੇਲਾ, ਨਵਾਂ ਹੋਊਗਾ ਨਿੱਤ ਗੁਰੂ, ਗੁਰੂ ਕੋਲ ਆਉਂਗੇ ਨਾ ਤੁਸੀਂ ਨਿੱਤ ਨਵੀਂ ਗੱਲ ਸੁਣਨ ਨੂੰ ਮਿਲੋਗੇ। ਆ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਨਿੱਤ ਨਵੀਂ ਗੱਲ ਸਿੱਖਣ ਨੂੰ ਮਿਲਦੀ ਹੈ। ਦੇਖੋ ਇਹ ਹੈ ਸਿੱਖ ਦਾ ਜੀਵਨ, ਸਿੱਖਣਾ ਉਹਨੂੰ ਕਹਿੰਦੇ ਨੇ, ਨਿੱਤ ਨਵੀਂ ਗੱਲ ਸਿੱਖਣ ਨੂੰ। ਥੋੜ੍ਹਾ ਜਿਹਾ ਸਿੱਖ ਕੇ ਬਹੁਤਾ ਸਮਝ ਲੈਣਾ ਵੀ ਮੈਨੂੰ ਸਿੱਖ ਲਿਆ ਮੈਂ, ਬਸ ਇਹ ਨੁਕਸਾਨ ਹੈ ਸਾਡਾ। ਅੱਜ ਇਹ ਸਾਡੇ 'ਚ ਕਮੀ ਆ ਗਈ, ਅਸੀਂ ਥੋੜ੍ਹਾ ਸਿੱਖ ਕੇ ਅਸੀਂ ਕਹਿ ਦਿੰਦੇ ਮੈਨੂੰ ਪਤਾ ਲੱਗ ਗਿਆ ਬਸ। ਨਹੀਂ, ਨਿੱਤ ਨਵਾਂ ਸਾਹਿਬ ਮੇਰਾ ਨੀਤ ਨਵਾਂ, ਨਿੱਤ ਨਵੀਂ ਗੱਲ ਸਿਖਾਊਗਾ ਤੁਹਾਨੂੰ ਗੁਰੂ। ਕਿਉਂਕਿ ਕਈ ਵਾਰ ਨਾ ਜਿਹਨਾਂ ਗੁਰਮੁਖਾਂ ਤੋਂ ਮੈਂ ਸਿੱਖਿਆ ਲਈ ਆ, ਉਹ ਕਹਿੰਦੇ ਵੀ ਆਪਣੇ ਅੰਦਰ ਕਈ ਵਾਰ ਪਰਮਾਤਮਾ ਕੋਈ ਐਸਾ ਬਚਨ ਬੋਲ ਜਾਂਦਾ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ, ਇੰਨਾ ਸਹਿਜ ਹੁੰਦਾ ਆਪਣਾ ਮਨ, ਆਪਣੇ ਮੁੱਖੋਂ ਕੋਈ ਐਸੀ ਗੱਲ ਕਢਾ ਜਾਂਦਾ ਕਿਸੇ ਦੇ ਮਨ 'ਤੇ ਅਸਰ ਹੋ ਜਾਂਦਾ ਉਹਦਾ। ਕਿਉਂਕਿ ਉਹ ਜਿਹੜਾ ਬੈਠਾ ਨਾ, ਪਰਮਾਤਮਾ ਦੇਖਦਾ ਸੰਗਤ 'ਚ ਆਇਆ ਨੂੰ, ਸਾਰਿਆਂ ਨੂੰ, ਉਹ ਫਿਰ ਕਿਸੇ ਰਾਹੀਂ ਤਾਂ ਉਹਨੇ ਬੋਲਣਾ ਹੀ ਆ। ਉਹ ਫਿਰ ਕਈ ਵਾਰ ਐਸਾ ਬਚਨ ਬੋਲਦਾ ਕਿ ਸਾਡੇ ਮਨ 'ਤੇ ਅਸਰ ਹੋਊਗਾ ਉਹਦਾ, ਕਿਉਂਕਿ ਉਹ ਪਰਮਾਤਮਾ ਆਪ ਬੋਲਿਆ, ਸਾਡੇ ਬੋਲੇ ਦਾ ਅਸਰ ਨਹੀਂ ਹੋਣਾ ਤੁਹਾਡੇ 'ਤੇ। ਇਸ ਕਰਕੇ ਗੁਰੂ ਦੇ ਬਚਨ ਅਸਰ ਕਰਨਗੇ, ਬੰਦੇ ਦੇ ਬਚਨ ਨਹੀਂ ਅਸਰ ਕਰਦੇ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਸੁੱਖ ਫਲ ਨਿਹੋ ਨਵੇਲਾ, ਨਿੱਤ ਨਵਾਂ ਖੇਲ ਹੈ। ਗੁਰਮੁਖ ਨਵੀਂ, ਨਿੱਤ ਨਵਾਂ ਰੰਗ ਚੜ੍ਹਦਾ ਉਹਨਾਂ ਨੂੰ ਨਿੱਤ, ਜਿਵੇਂ ਜਿਵੇਂ ਉਹ ਰੰਗ ਚੜ੍ਹਦਾ ਜਾਂਦਾ ਤਿਵੇਂ ਤਿਵੇਂ ਵਿਸਮਾਦ ਵਿੱਚ ਚਲੇ ਜਾਂਦੇ ਨੇ। ਅਗਲੀ ਪੌੜੀ ਹੈ 17ਵੀਂ, ਜਿਹਦੇ 'ਚ ਫਿਰ ਸਾਨੂੰ ਭੇਦ ਦਿੱਤਾ ਗਿਆ ਵੀ ਕਿਵੇਂ ਨਿਰੰਕਾਰ ਨੇ ਆਕਾਰ ਬਣਾ ਕੇ ਸੰਸਾਰ ਨੂੰ ਤਾਰਿਆ। ਪੌੜੀ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ। ਇਹਦੇ ਦੋ ਭੇਦ ਨੇ, ਇੱਕ ਤਾਂ ਸਤਿਯੁਗ ਦੀ ਹੁਣ ਗੱਲ ਕਲਯੁਗ ਦੀ ਚੱਲ ਰਹੀ ਹੈ, ਕਲਯੁਗ ਦੇ ਵਿੱਚ ਸਤਿਗੁਰ ਪ੍ਰਗਟ ਹੋਇਆ ਆਕਾਰ ਦੇ ਵਿੱਚ, ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਦੁਨੀਆਂ 'ਚ ਸਤਿਗੁਰ ਆਏ, ਉਦੋਂ ਪਹਿਲਾਂ ਗੁਰਮੁਖ ਆਏ ਆ। ਇਹ ਵੀ ਨਹੀਂ ਕਈ ਵਾਰ ਸਾਡੇ ਵਾਲਾ ਥੋੜ੍ਹੇ ਗਿਆਨ ਵਾਲੇ ਨਾ, ਅੱਜ ਕੱਲ੍ਹ ਉਹ ਆਉਂਦਾ ਨਾ ਵੀ ਸਤਿਯੁਗ ਤਾਂ ਮਾਣਿਓ ਬਲ ਬਵਨ ਭਾਏ, ਉਸ ਤਰ੍ਹਾਂ ਸ਼ਬਦ ਆਉਂਦਾ ਸਾਰਾ ਉਹਦੇ 'ਚ ਆਉਂਦਾ। ਉਹ ਪਰਮਾਤਮਾ ਦੀ ਜੋਤ ਹੀ ਸਾਰਿਆਂ ਸੀ, ਉਹਨੇ ਆਪ ਹੀ ਭੇਜੇ ਸਾਰੇ। ਤ੍ਰੇਤੇ ਤੈ ਮਾਣਿਓ ਵੀ ਦੁਆਪਰ ਕ੍ਰਿਸ਼ਨ ਮਰਾਰ, ਇਸ ਤਰ੍ਹਾਂ ਦਾ ਹੁੰਦਾ। ਤ੍ਰੇਤੇ ਦੇ ਵਿੱਚ ਰਾਮ ਚੰਦਰ ਹੋਇਆ। ਇਹ ਸਾਰਿਆਂ ਤੈਂ, ਤੈਂ ਦਾ ਮਤਲਬ ਪਰਮਾਤਮਾ, ਤੂੰ ਆਪਦੀ ਜੋਤ ਰੱਖੀ ਹੋਈ ਸੀ ਉਹਨਾਂ 'ਚ। ਜਿੰਨੀ ਕੁ ਉਹਨਾਂ ਨੂੰ ਕਲਾ ਦੇ ਕੇ ਭੇਜਦਾ, ਉਨਾ ਕੁ ਉਹਨਾਂ ਨੇ ਤਾਂ ਕਿ ਦੁਨੀਆਂ ਨੂੰ ਗਿਆਨ ਦੇ ਤਾ। ਇਹ ਨਹੀਂ ਹੈ ਵੀ ਗਿਆਨ ਨਹੀਂ ਦਿੱਤਾ, ਪਰ ਦਿੱਤਾ ਉਹਨਾਂ ਨੇ ਗਿਆਨ। ਪਰ ਅਸੀਂ ਜਿਹੜੇ ਲੋਕ ਹਾਂ, ਇੰਨੀ ਹਉਮੈ 'ਚ, ਇੰਨੀ ਈਰਖਾ, ਇੰਨਾ ਸਾੜੇ ਦੇ ਭਰੇ ਪਏ ਹਾਂ, ਅਸੀਂ ਦੂਜੇ ਨੂੰ ਦੇਖ ਕੇ ਹੀ ਪਹਿਲਾਂ ਹੀ ਸਾਡੇ ਅੰਦਰ ਲਾਟ ਨਿਕਲ ਜਾਂਦੀ ਹੈ। ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀ, ਉਹ ਕੋਈ ਇਹ ਨਹੀਂ ਹੈ ਕੋਈ ਜਿਹਨੂੰ ਭੇਜਿਆ ਪਰਮਾਤਮਾ ਨੇ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ। ਹੁਣ ਗੁਰੂ ਨਾਨਕ ਤੋਂ ਪਹਿਲਾਂ ਭਗਤ ਪੈਦਾ ਹੋਏ ਅਤੇ ਭਗਤਾਂ 'ਚ ਵੀ ਪਰਮਾਤਮਾ ਦੀ ਜੋਤ ਪ੍ਰਗਟ ਹੋਈ। ਕਬੀਰ ਕਹਿੰਦਾ ਹੈ, ਕਹਿੰਦਾ ਮੇਰੇ ਅਤੇ ਰੱਬ 'ਚ ਕੋਈ ਫਰਕ ਨਹੀਂ ਗਾ, ਰਾਮ ਕਬੀਰਾ ਇੱਕ ਭੈ ਹੈ, ਕੋਈ ਨਾ ਸੱਕੇ ਪਛਾਣੀ। ਜੇ ਦੁਨੀਆਂ ਨੇ ਨਹੀਂ ਪਛਾਣਿਆ ਤਾਂ ਫਿਰ ਅਸੀਂ ਕੀ ਕਰੀਏ, ਅੱਜ ਤਾਂ ਮੱਥਾ ਟੇਕਦੇ ਹੀ ਹਾਂ। ਇਸ ਕਰਕੇ ਕਿਸੇ ਸਰੀਰ ਦੇ ਵਿੱਚ ਪਰਮਾਤਮਾ ਦੀ ਜੋਤ ਪੂਰਨ ਰੂਪ 'ਚ ਪ੍ਰਗਟ ਹੋ ਸਕਦੀ ਹੈ। ਸਾਧੂ ਸੰਤ ਭਗਤ ਬਣ ਸਕਦਾ ਕੋਈ ਵੀ, ਪਰ ਸਤਿਗੁਰ ਨਹੀਂ ਹੁੰਦਾ ਕੋਈ ਵੀ। ਕਲਯੁਗ ਦੇ ਵਿੱਚ ਸਤਿਗੁਰ ਪ੍ਰਗਟ ਹੋਏ। ਹੁਣ ਸਤਿਗੁਰ ਨੂੰ ਕਿੱਥੋਂ ਪ੍ਰਗਟ ਕੀਤਾ ਜਾਂਦਾ, ਸਾਡਾ ਜਨਮ ਕਿੱਥੋਂ ਦਾ, ਇਹਦੇ 'ਚ ਫਰਕ ਬੜਾ ਹੈ। ਸਾਨੂੰ ਹਮੇਸ਼ਾ ਆ ਕੇ ਗੁਰੂ ਧਾਰਨ ਕਰਨਾ ਪਊ, ਸਤਿਗੁਰ ਨੂੰ ਗੁਰੂ ਧਾਰਨ ਕਰਨਾ ਨਹੀਂ ਪੈਂਦਾ। ਸਾਡਾ ਜਨਮ ਸੂਖਮ ਪੰਜਾਂ ਤੱਤਾਂ ਤੋਂ ਹੁੰਦਾ ਹੈ, ਪ੍ਰਕਾਸ਼ ਆ ਜਿਹੜੇ ਪੰਜ ਤੱਤ, ਜਿਹਨੂੰ ਮੇਰਾ ਕਹਿੰਦੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ, ਸਾਕਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੀਏ ਮਨ ਰੂੜਾ, ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ। ਹੁਣ ਕਹਿੰਦੇ ਵੀ ਇਹ ਜਾਂ ਸਾਡੇ ਮਨ ਦਾ ਜਨਮ ਹੋਇਆ, ਇਹ ਸੂਖਮ ਪੰਜਾਂ ਤੱਤਾਂ ਤੋਂ ਹੋਇਆ। ਹੁਣ ਸਤਿਗੁਰ ਦਾ ਜਨਮ ਕਿੱਥੋਂ ਹੁੰਦਾ? ਉਹਨਾਂ ਨੂੰ ਨਾਮ ਦੇ ਵਿੱਚੋਂ ਪ੍ਰਗਟ ਕਰਦੇ ਨੇ, ਉਹਨਾਂ ਦਾ ਕੋਈ ਦੁਨੀਆਂ 'ਚ ਕੁਛ ਨਹੀਂ ਵਿਗਾੜ ਸਕਦਾ, ਉਹ ਕਿਤੇ ਮਰਜ਼ੀ ਜਾ ਸਕਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਪ੍ਰਗਟ ਹੋਏ ਪਹਿਲੀ ਵਾਰ ਦੁਨੀਆਂ 'ਚ। ਇਸ ਲਈ ਫਿਰ ਸਾਨੂੰ ਦੱਸਦੇ ਨੇ ਗੁਰਬਾਣੀ 'ਚ ਵੀ ਉਹਨਾਂ ਦਾ ਕਿਵੇਂ ਪ੍ਰਗਟ ਹੁੰਦੇ ਨੇ, ਕਿੱਥੋਂ ਪੈਦਾ ਹੁੰਦੇ ਨੇ ਉਹ। ਕਹਿੰਦੇ ਸਤਿਗੁਰ ਜਨ ਕੋ ਥਾਪਿਆ ਤਿਨ ਮੇਟ ਨਾ ਸਕਿਆ ਕੋਈ, ਕੋਈ ਦੁਨੀਆਂ 'ਚ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦਾ। ਗੁਰੂ ਨਾਨਕ ਨੇ ਕਿਹੜਾ ਗੰਨਮੈਨ ਲਏ ਹੋਏ ਸੀਗੇ, ਕਿੱਥੇ ਕਿੱਥੇ ਜੰਗਲਾਂ 'ਚ ਕਿੱਥੇ ਕਿੱਥੇ ਜਾਂਦੇ ਸੀ, ਕੁਛ ਵਿਗਾੜਿਆ ਉਹਨਾਂ ਦਾ ਕਿਸੇ ਨੇ? ਕੁਛ ਬਾਲ ਨਹੀਂ ਵਿੰਗਾ ਹੋ ਸਕਦਾ ਸਤਿਗੁਰ ਦੇ, ਕਿਉਂਕਿ ਸਤਿਗੁਰ ਸਰੂਪ ਸੀ ਉਹ। ਇਸ ਕਰਕੇ ਜਿਨ ਕੋ ਸਤਿਗੁਰ ਥਾਪਿਆ ਤੇ ਸਮੇਟ ਨਾ ਸਕਿਆ ਕੋਈ, ਉਹਨਾਂ ਅੰਤਰ ਨਾਮ ਨਿਧਾਨਾ ਨਾਮੋ ਪ੍ਰਗਟ ਹੋਏ, ਸਤਿਗੁਰ ਨਾਨਕ ਪ੍ਰਗਟਿਆ। ਇਹ ਬੜੀਆਂ ਡੂੰਘੀਆਂ ਗੱਲਾਂ ਹੈ, ਮਹਾਂਪੁਰਸ਼ਾਂ ਨੂੰ ਮਿਲ ਕੇ ਇਹ ਹੌਲੀ ਹੌਲੀ ਸਮਝ ਆਉਂਦੀ ਹੈ ਗੱਲਾਂ ਦੀ, ਸਾਧੂਆਂ ਨੂੰ ਮਿਲ ਕੇ ਸਮਝ ਆਉਂਦੀ ਹੈ। ਕੋਈ ਸਾਧੂ ਵੀ ਵਿਰਲਾ ਹੁੰਦਾ, ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਐਸੇ ਸਾਧੂ ਦਾ ਸੰਗ ਬਖਸ਼ਿਸ਼ ਕੀਤਾ ਜਿਨ੍ਹਾਂ ਨੇ ਇਹ ਭੇਤ ਦਿੱਤੇ ਡੂੰਘੇ। ਹੁਣ ਮਹਾਰਾਜ ਕਹਿੰਦੇ ਸਤਿਗੁਰ ਨੂੰ ਨਿਰੰਕਾਰ ਨੇ ਆਪਦੇ ਵਿੱਚੋਂ ਜੋਤ 'ਚੋਂ ਜੋਤ ਪ੍ਰਗਟ ਕਰਕੇ ਭੇਜਤੀ। ਹੁਣ ਕਈ ਵਾਰ ਇੱਥੇ ਆ ਕੇ ਵੀ ਸਾਡੇ ਬੜੇ ਰੌਲੇ ਆ, ਜਿਹੜੇ ਵਿਦਵਾਨ ਆ ਖਾਸ ਕਰਕੇ ਉਹਨਾਂ ਦੇ, ਉਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਨਿਰੰਕਾਰ ਤਾਂ ਜੋਨੀ 'ਚ ਨਹੀਂ ਆਉਂਦਾ, ਅਤੇ ਉਹ ਕਦੋਂ ਕਹਿੰਦੇ ਜੋਨੀ 'ਚ ਆਇਆ ਮੈਂ? ਉਹ ਕਹਿੰਦਾ ਮੈਂ ਪ੍ਰਗਟ ਹੋਇਆ। ਹੁਣ ਆਹ ਜਨਮ ਮਰਨ ਤਾਂ ਸਰੀਰ ਦਾ ਹੈ, ਆਕਾਰ ਲੈਣਾ ਪਿਆ, ਕਿਉਂਕਿ ਆਪਾਂ ਸਮਝ ਹੀ ਨਹੀਂ ਸੀ, ਆਪਾਂ ਇੰਨੇ ਮੂਰਖ ਹੋ ਗਏ ਸੀਗੇ, ਸਤਿਗੁਰ ਨੂੰ ਆਪ ਆਉਣਾ ਪਿਆ। ਜਿਹਨੂੰ ਮਾਰ ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਨਾ ਕਰ ਪ੍ਰਗਟ ਆਪ ਆਖ ਸੁਣਾਇਆ, ਪ੍ਰਗਟ ਹੋਣਾ ਪਿਆ ਉਹਨਾਂ ਨੂੰ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰ ਬਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਲਈ ਸਤਿਗੁਰ ਨੂੰ ਥਾਪਿਆ ਗਿਆ, ਫਿਰ ਗੁਰੂ ਨਾਨਕ ਨੂੰ ਥਾਪ ਕੇ ਭੇਜਿਆ ਆਪਣਾ ਬੇੜਾ ਬਣਾ ਕੇ। ਸਤਿਗੁਰ ਬਹੁਤ ਹੁੰਦਾ, ਜਿਹੜਾ ਵੀ ਸਤਿਗੁਰ ਦੇ ਬਹੁਤ 'ਤੇ ਚੜ੍ਹ ਜਾਂਦਾ ਉਹ ਪਾਰ ਹੋ ਜਾਂਦਾ। ਅਤੇ ਅੱਜ ਕਿਹੜਾ ਸਤਿਗੁਰ ਕਿਤੇ ਗਿਆ? ਫਿਰ ਸਾਨੂੰ ਬੜਾ ਵੱਡਾ ਭਰਮ ਆ ਗੁਰੂ ਨਾਨਕ ਕਿਤੇ ਚਲਿਆ ਗਿਆ, ਉਹ ਸਤਿਗੁਰ ਅੱਜ ਬੈਠਾ ਹਾਜ਼ਰ ਨਾਜ਼ਰ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਆ। ਮੈਂ ਕੱਲ੍ਹ ਪਰਸੋਂ ਇੱਕ ਨਵੇਂ ਤੋਂ ਨਵੀਂ ਗੱਲ ਕਰਦੇ ਨੇ, ਐਡੇ ਦਿਮਾਗ ਖਰਾਬ ਹੋ ਚੁੱਕੇ ਸਾਡੇ। ਕੱਲ੍ਹ ਪਰਸੋਂ ਮੈਂ ਇੱਕ ਨਵੀਂ ਗੱਲ ਸੁਣ ਰਿਹਾ ਸੀਗਾ, ਉਹ ਕਹਿੰਦੇ ਵੀ ਨਾਨਕ ਕਿਉਂ ਲਿਖਿਆ ਗਿਆ ਸਾਰਿਆਂ ਨੇ, ਲਓ ਦੱਸੋ ਵੀ ਤੁਸੀਂ ਕੀ ਲੈਣਾ, ਤੁਸੀਂ ਇਹਨੂੰ ਸਮਝੋ। ਇੰਨੀ ਜ਼ਿਆਦਾ ਸਾਡੀ ਦਿਮਾਗ 'ਚ ਸ਼ਰਾਰਤ ਹੈ ਨਾ, ਪੁੱਛੋ ਕੋਈ ਨਾ। ਸੋ ਇਸ ਕਰਕੇ ਇਹਨਾਂ ਸ਼ਰਾਰਤੀਆਂ ਤੋਂ ਬਚੋ। ਜਿਹੜਾ ਤੁਹਾਨੂੰ ਗੁਰੂ ਦੀ ਗੱਲ ਸੁਣਾਉਂਦਾ ਕਿਹੋ ਜਿਹਾ ਵੀ ਹੋਵੇ ਵਧੀਆ, ਜਿਹੜਾ ਕੋਈ ਪੁੱਠੀ ਸਿੱਧੀ ਗੱਲ ਕਰਦਾ ਆ ਐਂ ਕਿਵੇਂ ਹੋ ਜੂ, ਐਂ ਕਿਵੇਂ ਹੋ ਜੂਗਾ, ਉਹਦਾ ਬਿਲਕੁਲ ਹੀ ਨਾ ਸੁਣੋ। ਕਿਉਂਕਿ ਜਦੋਂ ਗਿਆਨ ਹੁੰਦਾ ਫਿਰ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਅਸੀਂ ਪਛਾਣ ਲੈਂਦੇ, ਅਸੀਂ ਤਾਂ ਸੁਣਦੇ ਨਹੀਂ ਉਹਨਾਂ ਨੂੰ। ਇਸ ਕਰਕੇ ਸਾਨੂੰ ਸਾਡੇ ਗੁਰੂ ਦੀ ਗੱਲ ਸੁਣਾਵੇ, ਗੁਣਾਂ ਦੀ ਸਾਂਝ ਕਰੇ ਸਾਡੇ ਨਾਲ, ਗੁਰੂ ਦੇ ਸਾਂਝ ਕਰੀਜਾ ਗੁਣਾਂ ਕਰੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਨੇ ਫਿਰ ਆਕਾਰ ਰੂਪ 'ਚ ਪ੍ਰਗਟ ਹੋਣਾ ਪਿਆ, ਕਿਉਂਕਿ ਇਹ ਸਮਾਂ ਬੜਾ ਖਤਰਨਾਕ ਸਮਾਂ ਸੀ, ਬੜੀ ਦੁਨੀਆ ਦੀ ਬੁਰੀ ਹਾਲਤ ਸੀ। ਕਿਉਂਕਿ ਭਗਤਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਾਰਨ ਤੱਕ ਚਲੇ ਗਏ। ਇਹਨਾਂ ਭਗਤਾਂ ਤੋਂ ਬਾਅਦ ਫਿਰ ਪ੍ਰਚਾਰ ਕਰਾਇਆ, ਪਹਿਲਾਂ ਭਗਤਾਂ ਤੋਂ, ਫਿਰ ਸਤਿਗੁਰ ਨੂੰ ਪ੍ਰਗਟ ਹੋਏ। ਨਿਰੰਕਾਰ ਆਕਾਰ ਕਰ ਦੂਜਾ, ਇਹ ਸੰਸਾਰ ਜਦੋਂ ਸ੍ਰਿਸ਼ਟੀ ਦੀ ਆਰੰਭਤਾ ਹੋਈ ਆ, ਪਹਿਲਾਂ ਇੱਥੇ ਨਿਰੰਕਾਰ ਸੀ, ਕੋਈ ਰੂਪ ਰੰਗ ਰੇਖ ਭੇਖ ਨਹੀਂ ਸੀ ਨਿਰਾਕਾਰ ਦਾ, ਉਹ ਆਪ ਸੀ ਆਦਿ ਸੱਚ ਜੀ ਨੂੰ ਕਹਿਤਾ। ਹੁਣ ਸੱਚ ਨੇ ਆ ਆਕਾਰ ਬਣਾਇਆ ਸਾਰੇ, ਜਿਹਨੂੰ ਮਾਰੇ ਕਹਿੰਦੇ ਏਕ ਰੂਪ ਅਨੇਕ ਦਰਸ਼ਨ, ਇੱਕ ਸੀ, ਇੱਕ ਤੋਂ ਉਹਨੇ ਅਨੇਕ ਰੂਪ ਬਣਾ ਲਿਆ ਆਪਦੇ, ਆ ਸਾਰੇ ਉਹਦੇ ਰੂਪ ਆ। ਏਕ ਰੂਪ ਅਨੇਕ ਦਰਸ਼ਨ, ਨਿਰੰਕਾਰ ਆਕਾਰ ਕਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਨੇ ਆਕਾਰ ਬਣਾਏ ਨੇ, ਸਾਰੇ ਆਕਾਰ ਉਹਦੇ, ਸਭ ਦੇ ਵਿੱਚ ਨਿਰੰਕਾਰ, ਸਭ ਘੱਟ ਮੇਰੇ ਹੋ, ਸਭਨਾਂ ਅੰਦਰ, ਸਾਰਿਆਂ ਵਿੱਚ ਰੱਬ ਆ। ਇਹਦਾ ਮਤਲਬ ਦੋ ਪਰਮਾਤਮਾ ਦੇ ਰੂਪ ਹੋ ਗਏ, ਇੱਕ ਨਿਰਗੁਣ ਇੱਕ ਸਰਗੁਣ। ਨਿਰੰਕਾਰ ਆਕਾਰ ਕਰ, ਨਿਰੰਕਾਰ ਨਿਰਗੁਣ ਹੈ, ਉਹਨੇ ਅਸਰਗੁਣ ਬਣਾ ਲਿਆ ਆਪਣਾ ਆਪ ਨੂੰ। ਨਿਰਗੁਣ ਆਪ ਸਰਗੁਣ ਵੀ ਉਹੀ, ਅਸਰਗੁਣ ਸਰੂਪ ਸਾਰਾ ਹੀ ਉਹਦਾ। ਹੁਣ ਜੇ ਅਸੀਂ ਇਹਦੇ ਨਾਲ ਨਫ਼ਰਤ ਕਰਦੇ ਹਾਂ, ਸਰਗੁਣ ਸਰੂਪ ਨਾਲ ਨਫ਼ਰਤ ਕਰਦੇ ਹਾਂ, ਉਹ ਅਸੀਂ ਕਹਿੰਦੇ ਰੱਬ ਨੂੰ ਮਿਲਣਾ। ਇੱਥੇ ਆ ਕੇ ਬੇਨਤੀਆਂ ਕਰਦੇ ਹਾਂ ਪਰਮਾਤਮਾ ਮੈਨੂੰ ਮਿਲ, ਪਰਮਾਤਮਾ ਸਰਗੁਣ ਸਰੂਪ ਸਾਹਮਣੇ ਆ ਜਾਂਦਾ, ਅਸੀਂ ਉਹਦਾ ਨਫ਼ਰਤ ਕਰਨ ਲੱਗ ਜਾਂਦੇ। ਅਤੇ ਕਹਿੰਦਾ ਫਿਰ ਮੈਂ ਤਾਂ ਸਾਹਮਣੇ ਆਇਆ ਸੀ, ਮੈਨੂੰ ਨਹੀਂ ਪਛਾਣਿਆ, ਮੈਂ ਕੀ ਕਰਾਂ। ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ, ਉਹਨੇ ਆਪਣਾ ਬੜਾ ਸੋਹਣਾ ਰੂਪ ਬਣਾ ਲਿਆ। ਇਹਦੀ ਸ਼ੋਭਾ ਵੀ ਕੀਤੀ ਗਈ ਹੈ ਗੁਰਬਾਣੀ, ਜਿਹੜਾ ਉਹਨੇ ਆਪਦਾ ਨਾ ਸਰਗੁਣ ਸਰੂਪ ਬਣਾਇਆ, ਤੇਰੇ ਸੋਹਣੇ ਦੰਤਰ ਲੰਬੜੇ ਬਾਲਾ ਜਿਹੜਾ ਆਉਂਦਾ ਨਾ ਸ਼ਬਦ ਗੁਰਬਾਣੀ 'ਚ, ਵੀ ਤੇਰੇ ਬੜੇ ਸੋਹਣੇ ਦੰਦ ਆ, ਚਿੱਟੇ ਚਿੱਟੇ ਤੇਰੇ ਲੰਬੇ ਬਾਲ ਆ, ਇਹ ਸਰਗੁਣ ਸਰੂਪ ਦੀ ਸਿਫਤ ਆ। ਜਿਹਨੂੰ ਨਹੀਂ ਪਤਾ ਉਹ ਫਿਰ ਕਹਿੰਦੇ ਵੀ ਰੱਬ ਦੇ ਕੋਈ ਲੰਬੇ ਬਾਲ ਆ, ਜੇ ਰੱਬ ਤਾਂ ਕੋਈ ਆਕਾਰ ਹੀ ਨਹੀਂ ਗਾ। ਜਾਣੀ ਦੀ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਬਣੀ ਹੈ ਬਹੁਤ ਬਰੀਕੀ 'ਚ। ਗੁਰਬਾਣੀ ਦੀ ਸਮਝ ਅਲੱਗ ਅਲੱਗ ਗੱਲਾਂ ਜਿਹੜੀਆਂ ਨੇ ਇਹ ਐਂ ਲੱਗਦੀਆਂ ਵੀ ਆਹ ਗੱਲ ਇਹਦੇ ਉਲਟ ਆ, ਉਲਟ ਨਹੀਂ ਕੋਈ ਵੀ ਗੱਲ। ਜਦੋਂ ਤੁਹਾਨੂੰ ਇੱਕ ਪੁਆਇੰਟ ਦੀ ਗੱਲ ਸਮਝ ਆ ਗਈ ਨਾ, ਉਦੋਂ ਤੁਹਾਨੂੰ ਸਾਰਾ ਹੀ ਭੇਤ ਆ ਜੂਗਾ। ਹੁਣ ਮਹਾਰਾਜ ਕਹਿੰਦੇ ਵੀ ਨਿਰੰਕਾਰ ਨੇ ਆਕਾਰ ਕਰਕੇ ਜੋਤ ਰੱਖਤੀ, ਜੋਤ ਸਰੂਪ ਅਨੂਪ, ਅਨੂਪ ਦਾ ਮਤਲਬ ਹੁੰਦਾ ਬੜਾ ਸੋਹਣਾ। ਜਿਹੜਾ ਨਿਰੰਕਾਰ ਆ ਉਹ ਵੀ ਬਹੁਤ ਸੋਹਣਾ, ਉਹ ਤਾਂ ਚਲੋ ਆਪਾਂ ਦੇਖਿਆ ਨਹੀਂ। ਹੁਣ ਉਹਨੇ ਆਪਦਾ ਸਰਗੁਣ ਸਰੂਪ ਬਣਾਇਆ, ਅਤੇ ਸਰਗੁਣ ਜਦੋਂ ਸ਼ੀਸ਼ੇ 'ਚ ਖੜ ਕੇ ਦੇਖਦਾ, ਕੋਈ ਕੌਣ ਕਹਿੰਦਾ ਮੈਂ ਵਧੀਆ ਨਹੀਂ ਗਾ, ਕੋਈ ਕਹਿੰਦਾ ਦੁਨੀਆਂ ਦਾ ਬੰਦਾ ਮੈਂ ਵਧੀਆ ਨਹੀਂ, ਇਹ ਸਰਗੁਣ ਸਰੂਪ ਆ ਉਹਦਾ ਸੋਹਣਾ। ਇਹਨੂੰ ਬੜਾ ਰੂਪ ਚੜ ਜਾਂਦਾ, ਕਿਉਂਕਿ ਗੁਰਬਾਣੀ 'ਚ ਦੱਸਦੇ ਨੇ ਜਦੋਂ ਇਹ ਤਿਆਰ ਕੀਤਾ ਗਿਆ, ਇਹਨੂੰ ਰੂਪ ਚੜਿਆ ਅਨੂਪ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕਿਤੇ ਇਸੇ ਤਰ੍ਹਾਂ ਹੀ ਦੁਨੀਆਂ 'ਚ ਰਹੇ ਨਾ, ਜਦੋਂ ਇਹਨੂੰ ਤਿਆਰ ਕੀਤਾ ਮਾਤਾ ਦੇ ਗਰਭ 'ਚ, ਕਹਿੰਦੇ ਇਹ ਨਾ ਮਰਦਾ ਅਤੇ ਨਾ ਇਹ ਠੱਗਿਆ ਜਾਵੇ। ਜਿਹਨੂੰ ਮਹਾਰਾਜ ਕਹਿੰਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ। ਜਦੋਂ ਮਾਤਾ ਦੇ ਗਰਭ 'ਚ 9 ਮਹੀਨਿਆਂ 'ਚ ਤਿਆਰ ਕੀਤਾ ਨਾ ਸਰਗੁਣ ਸਰੂਪ ਨੂੰ, ਕਹਿੰਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉੱਥੇ ਤੱਤਾਂ ਨੂੰ ਆਪਸ ਵਿੱਚ ਸਪਰੋਇਆ ਗਿਆ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਇਹ ਮਰੇ ਨਾ ਠੱਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੇ। ਜੇ ਕਿਤੇ ਸਾਡੇ ਹਿਰਦੇ 'ਚ ਜਿਵੇਂ ਮਾਤਾ ਦੇ ਗਰਭ 'ਚ ਹਰੀ ਵਸਿਆ ਹੋਇਆ ਸੀ, ਰਾਮ ਵਸਿਆ ਹੋਇਆ ਸੀ, ਵਾਹਿਗੁਰੂ ਵਸਿਆ ਹੋਇਆ ਸੀ, ਇਸੇ ਤਰ੍ਹਾਂ ਹੀ ਇੱਥੇ ਵਸਾ ਲਈਏ, ਨਾ ਅਸੀਂ ਮਰੀਏ ਅਤੇ ਨਾ ਠੱਗੇ ਜਾਈਏ, ਜੀਵਨ ਮੁਕਤ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ, ਉਸ ਨਿਰੰਕਾਰ ਨੇ ਆਪਣਾ ਆਕਾਰ ਬਣਾਇਆ ਹੋਇਆ, ਉਹ ਇੱਕ ਤੋਂ ਅਨੇਕ ਰੂਪ ਪ੍ਰਗਟ ਹੋਇਆ ਹੋਇਆ। ਜਿੰਨੇ ਵੀ ਆਕਾਰ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰਿਆਂ ਦੇ ਵਿੱਚ ਉਹਦੀ ਜੋਤ ਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੀ ਸਿੱਖਿਆ ਨਾਲ ਸਾਡੇ ਅੰਦਰ ਸਾਨੂੰ ਗਿਆਨ ਹੋ ਜੂਗੀ ਸਾਡੇ ਅੰਦਰ ਪਰਮੇਸ਼ਰ ਦੀ ਜੋਤ ਆ, ਫਿਰ ਸਾਰਿਆਂ 'ਚ ਉਹਦੀ ਜੋਤ ਹੈ। ਇਸ ਲਈ ਨਿਰੰਕਾਰ ਆਕਾਰ ਕਰ, ਮਹਾਰਾਜ ਕਹਿੰਦੇ ਇਹ ਨਿਰੰਕਾਰ ਆਪਣਾ ਆਕਾਰ ਆਪ ਹੀ ਬਣਾ ਕੇ ਫਿਰ ਆਪ ਹੀ ਖੇਲ ਬਣਾ ਲਿਆ। ਦੇਖੋ ਖੇਲ ਨੂੰ ਜੋ ਸਮਝ ਆਊਗੀ ਨਾ, ਕਈ ਵਾਰ ਜਦੋਂ ਖੇਲ ਸਮਝ ਆਉਂਦੀ ਹੈ, ਇੱਕ ਦਿਨ ਅਸੀਂ ਕਿਤੇ ਵਿਚਾਰ ਕਰ ਰਹੇ ਸੀਗੇ, ਉਹ ਕਹਿੰਦਾ ਵੀ ਰੱਬ ਨੇ ਫਿਰ ਇਉਂ ਕਿਉਂ ਕੀਤਾ, ਮੈਂ ਕਿਹਾ ਤਾਂ ਰੱਬ ਨੂੰ ਪੁੱਛ ਲਈ, ਪਿਓ ਨੂੰ ਪੁੱਤ ਪੁੱਤ ਨਹੀਂ ਪੁੱਛ ਸਕਦਾ ਵੀ ਤੂੰ ਪਾਪਾ ਇਹ ਕਿਉਂ ਕੀਤਾ। ਅਸੀਂ ਹੁਣ ਆਪਣੇ ਪਿਓ ਨੂੰ ਪੁੱਛੀਏ ਮੈਨੂੰ ਕਿਉਂ ਜਨਮ ਦਿੱਤਾ ਤੂੰ, ਉਹ ਕਹੂਗਾ ਤੈਨੂੰ ਕੀ। ਇਵੇਂ ਹੀ ਪਰਮਾਤਮਾ ਸਾਡਾ ਪਿਤਾ, ਉਹਨੇ ਖੇਲ ਬਣਾਇਆ ਸੀ, ਉਹਨੂੰ ਪੁੱਛੀਏ ਜਾ ਕੇ ਵੀ ਕਾਹਤੋਂ ਬਣਾਇਆ, ਜਾ ਕੇ ਪੁੱਛ ਲਓ ਮਹਾਰਾਜ ਕਹਿੰਦੇ, ਜੋ ਤੋਂ ਪਿੱਤਰ ਮਹਿਲ ਬੁਲਾਵੇ ਪੁੱਛੋ ਬਾਤ ਨਿਰੰਤੀ। ਹੁਣ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਹੈ ਆਪੇ, ਨਿਰੰਕਾਰ ਨੇ ਹੀ ਆਕਾਰ ਬਣਾਇਆ ਹੋਇਆ, ਆਪੇ ਭਰਮ ਭੁਲਾਏ, ਆਪ ਹੀ ਭਰਮ 'ਚ ਪਾਤਾ ਸਾਨੂੰ, ਭੁਲਾਤਾ, ਭੁਲਾਇਆ ਤਾਂ ਖੇਡ ਖੇਡਾਂਗੇ। ਹੁਣ ਉਹ ਭੁਲਾਉਂਦਾ ਤੇ ਫਿਰ ਜਣਾਉਂਦਾ ਵੀ ਉਹੀ ਹੈ, ਜਣਾਉਂਦਾ ਕਿੱਥੇ ਸਾਧ ਸੰਗਤ ਵਿੱਚ, ਪਹਿਲਾਂ ਸੁਣ ਕੇ ਹਟੇ ਆਪਾਂ, ਸਾਧ ਸੰਗਤ ਮਿਲਾ ਅੰਮ੍ਰਿਤ ਵੇਲਾ। ਕਹਿੰਦੇ ਸੱਤ ਸੰਗਤ ਜਿਹੜਾ ਆਜੂਗਾ ਉਹਨੂੰ ਮੈਂ ਜਣਾ ਦੂੰਗਾ, ਜਿਹੜਾ ਸੱਤ ਸੰਗਤ 'ਚ ਨਹੀਂ ਆਊਗਾ ਉਹ ਨਹੀਂ ਜਾਣ ਸਕਦਾ। ਇਸ ਕਰਕੇ ਸੱਤ ਸੰਗਤ ਦੀ ਮਹਾਨਤਾ ਹੈ, ਨਿਰੰਕਾਰ ਆਕਾਰ ਹੈ ਆਪੇ, ਉਹ ਆਪ ਹੀ ਨਿਰਾਕਾਰ ਸੀ, ਆਪ ਹੀ ਆਕਾਰ ਬਣ ਗਿਆ, ਆਪਣਾ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਉਹਦਾ ਖੇਲ ਆਪ ਹੀ ਵਰਤਾ ਰਿਹਾ, ਆਪ ਹੀ ਬਣਾ ਰਿਹਾ, ਆਪ ਹੀ ਢਾ ਰਿਹਾ, ਆਪ ਹੀ ਸਭ ਕੁਛ ਹੈ, ਸਭ ਕੁਛ ਆਪੇ ਆਪ। ਇਸ ਲਈ ਸਾਨੂੰ ਭਰਮ 'ਚ ਪਾਇਆ ਹੋਇਆ, ਬਸ ਭਰਮ ਖਤਮ ਹੋ ਗਿਆ ਤਾਂ ਫਿਰ ਸਾਨੂੰ ਗਿਆਨ ਹੋ ਜਾਂਦਾ, ਫਿਰ ਪਤਾ ਲੱਗ ਜਾਂਦਾ ਵੀ ਉਹ ਹਰੀ ਸਾਰਿਆਂ ਦੇ ਵਿੱਚ ਹੈ, ਸਾਡੇ ਵਿੱਚ ਹੈ। ਇਸ ਕਰਕੇ ਉਸ ਨਿਰੰਕਾਰ ਆਕਾਰ ਦਾ ਭੇਤ ਇਹ ਕੱਲ੍ਹ ਵਿਚਾਰ ਕਰਾਂਗੇ ਇਦੋਂ ਅੱਗੇ, ਕਿਉਂਕਿ ਆਪਣਾ ਸਮਾਂ ਜਿਹੜਾ ਪੰਥ ਸਮਾਪਤ ਕਰ ਚੁੱਕਿਆ। ਅੱਗੇ ਇਸ ਸ਼ਬਦ ਦੇ ਵਿੱਚ ਫਿਰ ਦੱਸਿਆ ਗਿਆ ਵੀ ਕਿਵੇਂ ਤੁਸੀਂ ਭੇਤ ਕਿਵੇਂ ਇੱਕ ਕੀਤਾ ਗੁਰੂ ਨਾਨਕ ਨੇ, ਕਿਵੇਂ ਪਹਿਲਾਂ ਤਾਂ ਆਪਾਂ ਅਲੱਗ ਅਲੱਗ ਸੀ, ਅੱਜ ਵੀ ਹੈਗੇ, ਪਰ ਅਤੇ ਫਿਰ ਕਿਵੇਂ ਇੱਕ ਕਰਤੇ, ਇੱਕ ਇੱਕ ਨੂੰ ਕਿਵੇਂ ਮਿਲਦੇ ਆ, ਇਹ ਗੁਰਬਾਣੀ ਦੇ ਵਿੱਚ ਅੱਗੇ ਕੱਲ੍ਹ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰਨ, ਭਾਈ ਗੁਰਦਾਸ ਦੀਆਂ ਵਾਰਾਂ ਗੁਰਬਾਣੀ ਗਾਧ ਬੋਧ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲਿਆਂ ਦਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਸਨ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਸ਼ਪਾਲ ਸਿੰਘ ਜੀ ਪੰਮਾਲ ਅਤੇ ਉਹਨਾਂ ਦੇ ਸਾਥੀ ਆ, ਉਹ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਵਿਭਾਗੇ ਹੋ, ਗੁਰੂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਪ੍ਰਾਪਤ ਹੋਈ ਹੈ। ਭਾਈ ਗੁਰਸੇਵਕ ਸਿੰਘ ਜੀ ਜੋ ਤੁਹਾਡੇ ਨਾਲ ਸ਼ਬਦ ਦੀ ਵਿਚਾਰ ਦੀ ਸਾਂਝ ਪਾ ਕੇ ਗਏ ਨੇ, ਆਓ ਜਿੰਨਾ ਵੀ ਸਮਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਕਿਉਂਕਿ ਗੁਰੂ ਸਮਰੱਥ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਮਿਹਰ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਜੇ ਗੁਰੂ ਚਾਹੇ ਉਹ ਬੁਲਾਉਂਦਾ ਏ, ਉਹਦੀ ਕੀਰਤੀ, ਉਹਦੀ ਉਸਤਤ, ਉਹਦਾ ਜਸ, ਉਹਦੀ ਵਡਿਆਈ ਆਪਾਂ ਆਪਦੀ ਜ਼ੁਬਾਨ ਤੋਂ ਕਰਦੇ ਹਾਂ। ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੇ ਗੁਣ ਗਾ ਰਹੇ ਹਾਂ, ਉਹਨਾਂ ਦੀ ਕੀਰਤੀ ਕਰ ਰਹੇ ਹਾਂ। ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਲਵਾਉਂਦੇ ਹੋਏ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ, ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰਾਂ ਦੇ ਪਾਵਨ ਸ਼ਬਦ ਨੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮਨਾ ਤੂੰ ਆਪਣੇ ਆਪ ਅੰਦਰ ਝਾਤੀ ਮਾਰ, ਤੈਨੂੰ ਇਸ ਦੁਨੀਆਂ ਤੇ ਸੰਸਾਰ ਤੇ ਆਉਣਾ ਪਿਆ, ਤੇ ਤੇਰਾ ਜਨਮ ਉਹ ਮਨੁੱਖਾ ਜਨਮ ਹੈ ਜਿਹਨੂੰ ਪੂਰੀ ਸੋਝੀ, ਚੰਗੇ ਮੰਦੇ ਦੀ ਪੂਰੀ ਜਾਣਕਾਰੀ। ਪਰ ਇਹ ਵੱਖਰੀ ਗੱਲ ਏ, ਸਾਰਾ ਕੁਝ ਜਾਣਦਿਆਂ ਹੋਇਆਂ ਵੀ ਤੂੰ ਗਲਤ ਰਸਤੇ ਨੂੰ ਤੁਰ ਪੈਂਦਾ ਏ, ਇਹ ਵੱਖਰੀ ਗੱਲ ਹੈ। ਪਰ ਪਰਮਾਤਮਾ ਨੇ ਤੈਨੂੰ ਸੋਝੀ ਦਿੱਤੀ। ਸਤਿਗੁਰੂ ਮਹਾਰਾਜ ਦੇ ਇਹ ਪਾਵਨ ਸ਼ਬਦ ਇਹ ਇਨਸਾਨ ਨੂੰ ਸਮਝਾਉਂਦੇ ਨੇ। ਕਈ ਵਾਰੀ ਗੁਰੂ ਕੇ ਪਿਆਰਿਓ, ਨਿੱਕੀਆਂ ਨਿੱਕੀਆਂ ਘਟਨਾਵਾਂ ਐਸੀਆਂ ਘਟਦੀਆਂ ਨੇ, ਪਰ ਉਹ ਸਿੱਖਿਆ ਤੇ ਸੇਧ ਬਹੁਤ ਵੱਡੀ ਦਿੰਦੀਆਂ ਨੇ। ਬਾਜ਼ਾਰ ਦੇ ਵਿੱਚ ਫਲਾਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਨੇ, ਫਲ ਵੇਚੇ ਜਾ ਰਹੇ ਨੇ, ਇੱਕ ਅੰਗੂਰਾਂ ਵਾਲਾ ਹੋਕਾ ਦੇ ਰਿਹਾ ਹੈ, ਅੰਗੂਰ ਬੜੇ ਮਿੱਠੇ ਨੇ, ਇਹ 80 ਰੁਪਏ ਕਿਲੋ ਨੇ, ਅੰਗੂਰ ਬੜੇ ਮਿੱਠੇ ਨੇ, 80 ਰੁਪਏ ਕਿਲੋ ਨੇ। ਗਾਹਕ ਆਇਆ ਅਤੇ ਜਦੋਂ ਰੇਹੜੀ ਦੇ ਕੋਲ ਗਿਆ, ਉਹਨੇ ਵੇਖਿਆ 80 ਰੁਪਏ ਕਿਲੋ ਕਹਿ ਰਿਹਾ, ਨਾਲ ਇਹ ਵੀ ਕਹਿ ਰਿਹਾ ਵੀ ਮਿੱਠੇ ਨੇ, ਤੇ ਇੱਕ ਪਾਸੇ ਹੋਰ ਢੇਰ ਲੱਗਿਆ ਹੋਇਆ ਸੀ। ਜਦੋਂ ਉਸ ਗਾਹਕ ਨੇ ਉਹਨਾਂ ਵੱਲ ਇਸ਼ਾਰਾ ਕੀਤਾ, ਉਹ ਕਹਿੰਦਾ ਇਹਨਾਂ ਦੀ ਕੀਮਤ 30 ਰੁਪਈਏ ਹੈ। ਉਹ ਗਾਹਕ ਬੜਾ ਹੈਰਾਨ ਹੋਇਆ ਵੀ ਇੱਕ ਅੰਗੂਰ ਜਿਹੜੇ ਗੁੱਛਿਆਂ ਦੇ ਨਾਲ ਨੇ ਉਹ 80 ਰੁਪਏ ਕਿਲੋ ਨੇ, ਤੇ ਦੂਜੇ ਜਿਹੜੇ ਉਹ ਗੁੱਛਿਆਂ ਤੋਂ ਅਲੱਗ ਹੋਏ ਹੋਏ ਨੇ ਉਹ 30 ਰੁਪਈਏ। ਗਾਹਕ ਨੇ ਪੁੱਛਿਆ ਇਹ ਫਰਕ ਕਿਉਂ, ਤੇ ਉਸ ਵੇਚਣ ਵਾਲੇ ਮਾਲਕ ਨੇ, ਰੇਹੜੀ ਦੇ ਮਾਲਕ ਨੇ ਇਹ ਜਵਾਬ ਦਿੱਤਾ, ਕਹਿੰਦਾ ਇਹ ਗੁੱਛਿਆਂ ਦੇ ਵਿੱਚ ਨੇ, ਇਹ ਜੁੜੇ ਹੋਏ ਨੇ, ਇਹ ਟਹਿਣੀ ਦੇ ਨਾਲ ਜੁੜੇ ਹੋਏ ਨੇ, ਉਹ ਟਹਿਣੀ ਦੇ ਨਾਲ ਉਹ ਟੁੱਟ ਗਏ ਨੇ, ਤਾਂ ਉਹ 30 ਰੁਪਏ ਮੈਂ ਵੇਚ ਰਿਹਾ ਹਾਂ। ਹੁਣ ਇੱਥੋਂ ਇੱਕ ਨੁਕਤਾ ਉਸ ਨੂੰ ਮਿਲ ਗਿਆ, ਸਿੱਖਿਆ ਮਿਲ ਗਈ। ਉਹ ਕਹਿੰਦਾ ਜਿੰਨਾ ਚਿਰ ਅਸੀਂ ਧੁਰੇ ਦੇ ਨਾਲ ਜੁੜੇ ਹੋਏ ਹਾਂ ਸਾਡੀ ਕੀਮਤ ਹੈ, ਜਦੋਂ ਧੁਰੇ ਦੇ ਨਾਲ ਉਹ ਟੁੱਟ ਗਏ ਫਿਰ ਅੱਧੀ ਵੀ ਨਹੀਂ ਰਹਿੰਦੀ, ਉਹਦੇ ਤੋਂ ਵੀ ਘੱਟ ਜਾਇਆ ਕਰਦੀ ਹੈ ਜਦੋਂ ਧੁਰੇ ਦੇ ਨਾਲ ਟੁੱਟ ਗਏ। ਸਾਡਾ ਅੱਜ ਧੁਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਧੁਰੇ ਦੇ ਨਾਲੋਂ ਟੁੱਟਾਂਗੇ, ਸਾਡੀ ਅੱਧੀ ਕੀਮਤ ਵੀ ਨਹੀਂ ਰਹਿਣੀ, ਸਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ। ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ, ਗੁਰੂ ਮਹਾਰਾਜ ਕਿਰਪਾ ਕਰੇ, ਗੁਰੂ ਮਹਾਰਾਜ ਬਖਸ਼ਿਸ਼ ਕਰੇ ਸੱਚੇ ਪਾਤਸ਼ਾਹ ਸਾਡੇ ਤੇ, ਤੇ ਸਾਨੂੰ ਐਸੀ ਬੁੱਧੀ ਦੇਵੇ, ਉਹ ਬੁੱਧੀ ਜਿਹੜੀ ਸਾਨੂੰ ਸਾਡੇ ਗੁਰੂ ਦੇ ਨਾਲ ਜੋੜੀ ਰੱਖੇ, ਅਸੀਂ ਗੁਰੂ ਤੋਂ ਕਦੇ ਵੀ ਬੇਮੁੱਖ ਨਾ ਹੋਈਏ, ਗੁਰੂ ਦੇ ਨਾਲੋਂ ਟੁੱਟੀਏ ਨਾ। ਜਦੋਂ ਬੰਦਾ ਜੁੜਿਆ ਹੁੰਦਾ ਏ, ਇਹਨੂੰ ਗੁਰੂ ਤੋਂ ਸ਼ਕਤੀ ਮਿਲਦੀ ਹੈ, ਗੁਰੂ ਤੋਂ ਤਾਕਤ ਮਿਲਦੀ ਹੈ, ਇਹਦਾ ਜਲਾਲ ਏ। ਜਿਵੇਂ ਆਮ ਆਪਾਂ ਪੰਜਾਬ ਤੋਂ ਆਏ ਹਾਂ, ਚੁੱਲ੍ਹਿਆਂ ਦੇ ਵਿੱਚ ਅੱਗ ਬਾਲੀ ਜਾਂਦੀ ਏ, ਜਦੋਂ ਲੱਕੜ ਲਾਈ ਜਾਂਦੀ ਸੀ, ਉਹ ਲੱਕੜ ਜਦੋਂ ਬਲਦੀ ਏ ਉਹਦੇ ਕੋਲੇ ਬਣਦੇ ਨੇ, ਉਹ ਕੋਲੇ ਦਾ ਜਲਾਲ ਏ, ਕਿਉਂਕਿ ਉਹ ਧੁਰੇ ਦੇ ਨਾਲ ਜੁੜਿਆ ਹੋਇਆ ਏ। ਜਿਹੜਾ ਕੋਲ ਬੈਠਾ ਅੱਗ ਬਾਲ ਰਿਹਾ ਸੀ, ਉਹਦਾ ਹਿਆਂ ਨਹੀਂ ਪੈਂਦਾ, ਉਹਦੀ ਹਿੰਮਤ ਨਹੀਂ ਵੀ ਉਹ ਆਪਦੇ ਹੱਥ ਦੇ ਨਾਲ ਉਸ ਕੋਲੇ ਨੂੰ ਹੱਥ ਲਾ ਲਵੇ। ਉਹਨੂੰ ਪਤਾ ਜੇ ਮੈਂ ਹੱਥ ਲਾਇਆ ਹੱਥ ਲਾਇਆ ਮੇਰੇ ਹੱਥ ਨੂੰ ਸਾੜ ਕੇ ਰੱਖ ਦੇਵੇਗਾ। ਜਦੋਂ ਬੰਦਾ ਧੁਰੇ ਦੇ ਨਾਲ ਆ ਉਹਦਾ ਜਲਾਲ ਏ, ਉਹਦੇ ਕੋਲ ਤਾਕਤ ਏ, ਉਹਦੇ ਕੋਲ ਸ਼ਕਤੀ ਏ। ਪਰ ਚਿਮਟੀ ਬਣੀ ਏ, ਚਿਮਟਾ ਬਣਿਆ ਏ, ਉਹਦੇ ਨਾਲ ਉਹਨੂੰ ਤੋੜੋ, ਪਾਸੇ ਰੱਖ ਦਿਓ, ਉਹ ਕੁਝ ਸਮੇਂ ਬਾਅਦ ਠੰਡਾ ਪੈ ਜਾਵੇਗਾ। ਫਿਰ ਚਿਮਟੀ ਦੀ ਲੋੜ ਨਹੀਂ ਰਹਿਣੀ, ਭਾਵੇਂ ਹੱਥ ਦੇ ਨਾਲ ਹੀ ਉਸਨੂੰ ਭੂਰ ਚੂਰ ਕਰ ਦਿਓ, ਚੂਰਾ ਬਣਾ ਦਿਓ ਉਸ ਕੋਲੇ ਦਾ। ਜਦੋਂ ਧੁਰੇ ਦੇ ਨਾਲੋਂ ਅਸੀਂ ਟੁੱਟ ਗਏ, ਫਿਰ ਅਸੀਂ ਕਾਸੇ ਜੋਗੀ ਵੀ ਨਹੀਂ, ਜੁੜੇ ਹੋਏ ਹਾਂ ਸਾਡਾ ਜਲਾਲ ਹੀ। ਗੁਰੂ ਹਰਗੋਬਿੰਦ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੁੜੇ ਹੋਏ ਗੁਰੂ ਕੇ ਪਿਆਰੇ, ਸਤਿਗੁਰੂ ਮਹਾਰਾਜ ਤੋਂ ਜਾਨ ਕੁਰਬਾਨ ਕਰਨ ਵਾਲੇ, ਸਤਿਗੁਰੂ ਮਹਾਰਾਜ ਦੇ ਦਰ 'ਤੇ ਆਪਣੀ ਜ਼ੁਬਾਨ 'ਤੇ ਕੇਵਲ ਇਹ ਸ਼ਬਦ ਪੜ੍ਹ ਕੇ ਆਉਣ ਵਾਲੇ ਸੱਚੇ ਪਾਤਸ਼ਾਹ, ਅਸੀਂ ਤੇਰੇ ਦਰ 'ਤੇ ਆਏ ਹਾਂ, ਸਾਡੀ ਤੇਰੇ ਨਾਲ ਨਿਭ ਜਵੇ। ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੂਹਰੀ ਆਓ। ਇਹ ਉਹਨਾਂ ਨੇ ਸ਼ਬਦ ਪੜ੍ਹੇ ਨੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆ ਸੀ। ਇਹ ਤੀਜੀ ਜੰਗ ਹੈ ਸਤਿਗੁਰੂ ਮਹਾਰਾਜ ਜੀ ਦੀ, ਮਾਲਵੇ ਦੀ ਧਰਤੀ, ਤੇ ਮਾਲਵੇ ਦੀ ਧਰਤੀ 'ਤੇ 35,000 ਲੈ ਕੇ ਗਿਆ ਹੋਇਆ ਲਾਲਾ ਬੇਗ, ਉਹਦਾ ਭਰਾ, ਉਹਦੇ ਭਤੀਜੇ, ਜਿਹੜੇ ਜਦੋਂ ਮੁੱਠਭੇੜ ਜੰਗ ਸ਼ੁਰੂ ਹੋਈ ਗੁਰੂ ਕੇ ਪਿਆਰਿਓ, ਫਿਰ ਉਸ ਜੰਗ ਦੇ ਵਿੱਚ ਇੱਕ ਇੱਕ ਕਰਕੇ ਬੜੇ ਹੰਕਾਰ ਦੇ ਨਾਲ ਇਹ ਆਏ। ਕਮਰ ਵੇਗ ਆਇਆ, ਉਹ ਰਾਏ ਜੋਧ ਨੇ ਮੌਤ ਡੈਣ ਦੀ ਝੋਲੀ ਪਾ ਦਿੱਤਾ। ਉਹ ਤੋਂ ਬਾਅਦ ਉਹਦਾ ਪੁੱਤਰ ਸੀ ਜਿਹੜਾ ਸਮਸ਼ ਵੇਗ ਆਇਆ, ਬਾਬਾ ਬਿਧੀ ਚੰਦ ਨੇ ਉਸ ਨੂੰ ਵੀ ਰਸਤਾ ਅੱਗੇ ਵਿਖਾ ਦਿੱਤਾ। ਫਿਰ ਕਾਸਮ ਬੇਗ ਉਹਦਾ ਪੁੱਤ ਸੀ, ਉਹ ਆਇਆ, ਉਹਦਾ ਮੁਕਾਬਲਾ ਸੀ ਜਿਹੜਾ ਭਾਈ ਜੇਠਾ ਜੀ ਦੇ ਨਾਲ ਹੋਇਆ। ਭਾਈ ਜੇਠਾ ਜੀ ਨੇ ਵੀ ਉਸ ਨੂੰ ਭਰਾ ਦੇ ਮਗਰੀ ਤੋਰ ਦਿੱਤਾ ਹੈ। ਕਮਰ ਵੇਗ ਦੇ ਦੋਨੋਂ ਪੁੱਤ ਮਾਰੇ ਗਏ ਨੇ, ਲਲਾ ਬੇਗ ਦੇ ਭਰਾ ਤੇ ਭਤੀਜੇ ਮਾਰੇ ਗਏ ਨੇ। ਜਦੋਂ ਲਲਾ ਬੇਗ ਦੇ ਭਰਾ ਤੇ ਭਤੀਜੇ ਮਾਰੇ ਗਏ, ਤਿਲ ਮਿਲਾ ਉੱਠਿਆ। ਹੁਣ ਉੱਧਰ ਭਾਈ ਜੇਠਾ ਜੀ, ਜਦੋਂ ਉਹ ਸਿਪਾਹੀਆਂ ਦੇ ਵਿੱਚ ਘਿਰੇ, ਦੁਸ਼ਮਣ 'ਚ ਘਿਰੇ, ਅਤੇ ਫੱਟ ਖਾਂਦੇ ਹੋਏ ਸ਼ਹਾਦਤ ਦਾ ਜਾਮ ਪੀਏ, ਦੇਖੇ ਲਾ ਗਈ ਜ਼ਿੰਦਗੀ। ਗੁਰੂ ਹਰਗੋਬਿੰਦ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਵੀਰ ਆਸਣ ਹੋ ਕੇ ਬੈਠੇ ਸਨ ਟਿੱਬੀ 'ਤੇ। ਸਤਿਗੁਰੂ ਮਹਾਰਾਜ ਆਪਦੀਆਂ ਅੱਖਾਂ ਦੇ ਨਾਲ, ਅੱਖਾਂ ਦੇ ਸਾਹਮਣੇ ਜੋ ਵੀ ਉਹਨਾਂ ਦੇ ਗੁਰੂ ਕੇ ਪਿਆਰੇ ਸਿੱਖ ਨੇ, ਉਹ ਜਾਨਾਂ ਤੋੜ ਕੇ ਲੜਦੇ ਨੇ, ਪੈਰ ਜਮਾ ਕੇ ਲੜਦੇ ਨੇ। ਬਸ ਇੱਕੋ ਹੀ ਵੀ ਸਾਡੀ ਨਿਵੇ ਇਹ ਜਜ਼ਬਾ ਹੈ। ਜਿਨ੍ਹਾਂ ਅੰਦਰ ਇਹ ਜਜ਼ਬਾ ਹੈ ਗੁਰੂ ਕੇ ਪਿਆਰਿਓ, ਉਹ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਦੇ। ਬਸ ਇਹੀ ਜਜ਼ਬਾ ਕਿਸੇ ਵਿਰਲਿਆਂ ਦੇ ਵਿੱਚ ਆਇਆ ਕਰਦਾ ਏ। ਕਿਸਾਨੀ ਸੰਘਰਸ਼ ਲੰਘਿਆ ਏ। ਮੈਂ ਇਹਦੇ ਵਿੱਚ ਇੱਕ ਮਾਤਾ, ਕਿਉਂਕਿ ਮੈਂ ਇੱਕ ਸਾਲ ਦੀਪ ਸਿੱਧੂ ਦੇ ਨਾਲ ਅਸੀਂ ਰਹੇ, ਉਹਦੇ ਵਿੱਚ ਮਾਤਾ ਵੇਖੀ ਆ, ਪਿੰਡ ਆ ਸ਼ਾਜਲੀ ਸੰਗਰੂਰ ਜ਼ਿਲ੍ਹੇ ਦਾ। ਉਹ ਮਾਤਾ ਜਦੋਂ ਪਹਿਲੇ ਦਿਨ ਗਈ, ਜਦੋਂ 26 ਨਵੰਬਰ ਨੂੰ ਉੱਥੇ ਗਏ ਦਿੱਲੀ ਵੱਲ ਨੂੰ, ਉਹ ਮਾਤਾ ਉੱਧਰ ਟਿੱਕਰੀ ਵਾਲੇ ਬਾਰਡਰ 'ਤੇ ਗਈ ਸੀ, ਉਹਦੇ ਪੈਰ 'ਤੇ ਗਿੱਟੇ 'ਤੇ ਪੁਲਿਸ ਵਾਲੇ ਦੀ ਡਾਂਗ ਵੱਜੀ, ਉਹਦਾ ਗਿੱਟਾ ਟੁੱਟ ਗਿਆ। ਪਲਸਤਰ ਕਰਵਾ ਦਿੱਤਾ ਪਿੰਡ ਵਾਲਿਆਂ ਨੇ ਉਹਨਾਂ ਦਾ, ਜਿੱਥੇ ਉਹਨਾਂ ਨੇ ਆਪਦਾ ਟੈਂਟ ਲਾਇਆ ਸੀ। ਪਰ ਮਾਤਾ ਸੋਟੀ ਦੇ ਆਸਰੇ ਤੁਰੀ ਫਿਰਦੀ। ਪਿੰਡ ਵਾਲੇ ਕਹਿੰਦੇ, ਮਾਤਾ ਤੁਰਨਾ, ਡੋਲ ਪੈ ਜਾਵੇਗੀ, ਠੀਕ ਨਹੀਂ ਹੋਣਾ ਤੇਰੇ ਪੈਰ ਨੇ। ਪਰ ਉਹ ਮਾਂ ਟੇਕੇ ਨਹੀਂ ਬਹਿੰਦੀ, ਉਹ ਤੁਰੀ ਫਿਰਦੀ। ਫਿਰ ਮਾਂ ਨੇ ਇਹ ਬੋਲ ਸੁਣਾਈ ਦਿੱਤੇ ਜਿਹੜੇ ਉਹਨੂੰ ਕਹਿੰਦੇ ਸੀ, ਤੂੰ ਬਹਿ ਜਾ, ਆਰਾਮ ਕਰ ਲਾ। ਉਹ ਕਹਿੰਦੀ, ਮੈਂ ਆਰਾਮ ਕਿਵੇਂ ਕਰਾਂ, ਮੈਂ ਕਿਵੇਂ ਬਹਿ ਜਾ। ਵੇਖ, ਉਹ ਪਰਮਾਤਮਾ ਦਾ ਭਾਣਾ ਮੈਂ ਮੰਨ ਲਿਆ, ਮੇਰੇ ਕੋਈ ਬੱਚਾ ਨਹੀਂ ਹੋਇਆ, ਮੇਰੇ ਕੋਈ ਔਲਾਦ ਨਹੀਂ, ਮੇਰੇ ਸਿਰ ਦਾ ਸਾਈਂ ਵੀ ਇਹ ਦੁਨੀਆਂ ਤੋਂ ਚਲਿਆ ਗਿਆ, ਮੈਂ ਇਕੱਲੀ ਹਾਂ, ਇਕੱਲੀ ਹਾਂ। ਪਰ ਅੱਜ ਜਦੋਂ ਇਸ ਮੋਰਚੇ ਵਿੱਚ ਮੈਂ ਨੌਜਵਾਨ ਧੀਆਂ ਨੂੰ, ਬੱਚਿਆਂ ਨੂੰ, ਪੁੱਤਰਾਂ ਨੂੰ ਵੇਖਦੀ ਹਾਂ, ਬਸ ਮੇਰੇ ਅੰਦਰੋਂ ਇਹੀ ਆਵਾਜ਼ ਆਈ ਜਾ ਰਹੀ ਹੈ, ਇਹ ਤੇਰੇ ਪੁੱਤਰ ਧੀਆਂ ਨੇ, ਇਹਨਾਂ ਦੀ ਰੱਜ ਕੇ ਸੇਵਾ ਕਰ ਲੈ। ਇਹ ਆ ਜਜ਼ਬਾ ਜਿਹੜਾ ਬੰਦੇ ਨੂੰ ਖੜਾ ਕਰਦਾ ਅਤੇ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਲੜਾਉਂਦਾ ਹੈ। ਅੱਜ ਗੁਰੂ ਕੇ ਲਾਲ ਲੜਦੇ ਨੇ, ਲਲਾ ਵੇਗ ਦੇ ਸਕੇ ਸੰਬੰਧੀ ਮਾਰੇ ਗਏ ਨੇ, ਤਿਲ ਮਿਲਾ ਉੱਠਿਆ, ਘੋੜੇ 'ਤੇ ਸਵਾਰ ਹੋ ਕੇ ਆਪਣੇ ਸਿਪਾਹੀਆਂ ਨੂੰ ਸਤੇਰਦਾ ਹੋਇਆ ਅੱਗੇ ਵਧਿਆ ਏ। ਉੱਧਰੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਉਹ ਵੀ ਘੋੜੇ 'ਤੇ ਸਵਾਰ ਹੋ ਕੇ ਮੈਦਾਨ ਦੇ ਵਿੱਚ ਆ ਗਏ ਨੇ। ਲਲਾ ਵੇਗ ਨੇ ਜਦੋਂ ਵੇਖਿਆ ਤੇ ਕ੍ਰੋਧ ਦੇ ਵਿੱਚ ਆਇਆ ਹੋਇਆ ਜੋ ਆਪਦੇ ਬੋਲ ਸੁਣਾ ਰਿਹਾ ਸੀ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਗਾਇਆ।

ਹੰਕਾਰ ਵੇਖੋ ਕਿੱਡੀ ਮਾੜੀ ਚੀਜ਼ ਸੀ। ਉਦੋਂ ਰੱਬ ਵੀ ਨਹੀਂ ਦਿਸਦਾ ਸੀਤਲਾ ਜਦੋਂ ਬੰਦੇ ਵਿੱਚ ਆ ਜੀ ਹੰਕਾਰ। ਹੰਕਾਰ ਉਹ ਵੀ ਹਕੂਮਤ ਦਾ ਹੋਵੇ, ਉਹ ਵੀ ਸਰਕਾਰ ਦਾ ਹੋਵੇ, ਤਾਕਤ ਦਾ ਹੋਵੇ, ਫਿਰ ਬੰਦੇ ਨੇ ਬੰਦਾ ਕਿੱਥੋਂ ਰਹਿਣਾ ਹੈ? ਫਿਰ ਤਾਂ ਇਹਦੇ ਅੰਦਰ ਜਿਹੜੀ ਇਨਸਾਨੀਅਤ ਆ ਉਹੀ ਮਰ ਜਾਂਦੀ ਹੈ। ਰੱਬ ਨੂੰ ਟੱਬ ਦੱਸੇਗਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੰਜਾਬ ਤੋਂ ਇੱਕ ਬੀਬੀ ਦੀ ਫੋਟੋ ਘੁੰਮ ਰਹੀ ਹੈ। ਉਹ ਕੋਟ ਈਸੇ ਖਾਂ ਦੇ ਵਿੱਚ SHO ਥਾਣੇਦਾਰ ਆ ਅਤੇ ਉਹਨੇ ਰਿਸ਼ਵਤ ਲਈ, ਪਰ ਉਹ ਅਦਾਲਤ ਦੇ ਵਿੱਚ ਜਦੋਂ ਜਾ ਰਹੀ ਹੈ, ਵੇਖੋ ਸਮਾਜ ਕਿਸ ਤਰ੍ਹਾਂ, ਲੋਕ ਸਾਡੀ ਸੋਚ ਕਿਸ ਤਰ੍ਹਾਂ ਬਦਲ ਰਹੀ ਹੈ। ਮਾੜਾ ਕਰਮ ਕਰਕੇ ਵੀ ਅਸੀਂ ਨੰਗੇ ਧੜ ਕੋਈ ਸ਼ਰਮ ਮਹਿਸੂਸ ਨਹੀਂ ਕਰ ਰਿਹਾ, ਕੋਈ ਆਪਦੀ ਉਹਦੇ ਵਿੱਚ ਹੇਠੀ ਮਹਿਸੂਸ ਨਹੀਂ ਕਰ ਰਿਹਾ ਵੀ ਮੈਂ ਗਲਤ ਕੀਤਾ ਏ। ਹੈ ਹੀ ਗਲਤ ਏ। ਸਰਕਾਰ ਵੱਲੋਂ 80,000 ਲੱਖ ਤਨਖਾਹ ਹੋਵੇ ਅਤੇ ਜਿਹੜੇ 500 ਕਮਾਉਣ ਵਾਲੇ ਨੇ, ਦਿਹਾੜੀ ਲਾਉਣ ਵਾਲੇ ਨੇ, ਜਿਹੜਾ ਉਹਨਾਂ ਤੋਂ 200 ਰੁਪਈਆ ਮੰਗਦਾ ਏ ਰਿਸ਼ਵਤ ਦਾ, ਫਿਰ ਲੱਖ ਲਾਣਤ ਨਹੀਂ ਹੋਵੇਗੀ ਉਸ 'ਤੇ? ਨਾਲੇ ਬੀਬੀ ਨੇ ਤਾਂ ਉਹੀ ਰਿਕਾਰਡ ਤੋੜੇ ਨੇ, ਮਹੀਨੇ ਦਾ 90 ਲੱਖ ਕਮਾ ਕੇ ਦਿੰਦੀ ਸੀ। ਹੁਣ ਉੱਥੇ ਦੋ ਗੱਲਾਂ ਉਹਦੇ ਸਾਹਮਣੇ ਆ ਰਹੀਆਂ ਨੇ। ਗੱਲ ਹੰਕਾਰ ਦੀ, ਉਹਨੂੰ ਹੰਕਾਰ ਏ, ਨਾ ਉਹ ਮੂੰਹ ਲਕੋ ਰਹੀ ਏ, ਨਾ ਕੱਪੜਾ ਬੰਨ ਰਹੀ ਏ, ਨੰਗੇ ਧੜ ਜਾ ਰਹੀ ਏ ਅਤੇ ਬੋਲ ਵੀ ਜਿਸ ਤਰ੍ਹਾਂ ਉਹ ਰਹੀ ਏ। ਉਹਦੇ ਮਗਰ ਲੱਗਦਾ ਜਾਂ ਤਾਂ ਪੁਲਿਸ ਮਹਿਕਮੇ ਵਿੱਚੋਂ ਕੋਈ ਉੱਚ ਅਫਸਰ ਆ ਜਿਹੜਾ ਉਹਨੂੰ ਪਿੱਠ ਨੂੰ ਥਾਪੜ ਰਿਹਾ ਏ, ਜਾਂ ਕੋਈ ਰਾਜਸੀ ਲੀਡਰ ਹੋਵੇਗਾ ਜਿਹਦਾ ਉਹਦੀ ਪਿੱਠ 'ਤੇ ਖੜ੍ਹਾ ਏ, ਜਿਹਨੂੰ ਉਹ ਮਹੀਨਾ ਦਿੰਦੀ ਹੋਵੇ। ਇਹ ਸਾਫ ਦਿਸਦਾ ਏ ਹਕੂਮਤ ਦਾ ਹੰਕਾਰ। ਸੀਤਲ ਸਾਹਿਬ ਜੀ ਕਹਿੰਦੇ ਨੇ ਰੱਬ ਵੀ ਨਹੀਂ ਦਿਸਦਾ ਜਦੋਂ ਇਹ ਅੰਦਰ ਆਉਂਦਾ ਹੈ। ਲੱਲਾ ਬੇਗ ਜੋ ਕੁਝ ਕਹਿ ਰਿਹਾ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਉਹ ਲੱਲਾ ਬੇਗ

ਆ ਫਿਰ ਆਪਾਂ ਦੋ ਹੱਥ ਕਰੀਏ, ਤੂੰ ਚੜ ਕੇ ਆਇਆ, ਤੈਨੂੰ ਅਸੀਂ ਮੌਕਾ ਦਿੰਦੇ ਹਾਂ ਕਾਰੋਬਾਰ ਫਿਰ ਕਰਨਾ ਜਿਹੜਾ, ਤੂੰ ਆਪ ਆਇਆ ਚੜ ਕੇ। ਜੰਗ ਦੇ ਕਾਰਨ ਜਿਹੜੇ ਮੰਨੇ ਨੇ ਵਿਦਵਾਨਾਂ ਨੇ, ਜ਼ਰ ਜ਼ਰੂਰ ਜ਼ਮੀਨ ਇਹ ਕਾਰਨ ਮੰਨੇ ਨੇ, ਕਿਉਂਕਿ ਇਹਨਾਂ ਗੱਲਾਂ ਕਰਕੇ ਜੰਗ ਹੁੰਦੀ ਹੈ। ਪਰ ਗੁਰੂ ਮਹਾਰਾਜ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜੰਗ ਨੇ, ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਲੜਾਈਆਂ ਲੜੀਆਂ ਨੇ, ਉਹਨਾਂ ਨੇ ਇੱਕ ਵੀ ਲੜਾਈ, ਇੱਕ ਵੀ ਜੰਗ ਆ ਜਿਹੜੀ ਗੁਰੂ ਕੇ ਪਿਆਰਿਓ, ਉਹ ਜ਼ਰ ਜ਼ਰੂਰ ਜ਼ਮੀਨ ਦੇ ਵਾਸਤੇ ਨਹੀਂ ਲੜੀ, ਹੱਕ ਸੱਚ ਦੇ ਲਈ ਲੜੀ, ਮਜ਼ਲੂਮਾਂ ਦੀ ਧਿਰ ਬਣੀ ਨਹੀਂ। ਜਦੋਂ ਕੋਈ ਜ਼ਾਲਮ ਜ਼ੁਲਮ ਕਮਾਉਂਦਾ ਸੀ ਅਤੇ ਉਹਨਾਂ ਜ਼ਾਲਮਾਂ ਨੂੰ ਸੋਧਿਆ ਉਹਨਾਂ ਨੇ, ਲਲਾ ਵੇਗ ਆਇਆ ਚੜ ਕੇ ਕਰ ਲਾ ਵਾਰ, ਲਲਾ ਵੇਗ ਨੇ ਤੀਰਾਂ ਦੀ ਵਰਖਾ ਕੀਤੀ, ਗੁਰੂ ਮਹਾਰਾਜ ਨੇ ਵੀ ਤੀਰ ਚਲਾਏ। ਜਦੋਂ ਲਲਾ ਵੇਗ ਨੇ ਸਤਿਗੁਰੂ ਮਹਾਰਾਜ ਦੇ ਤੀਰ ਦੇ ਅੱਗੇ ਵਾਗ ਖਿੱਚ ਕੇ ਆਪਣੇ ਘੋੜੇ ਦੀ ਛਾਤੀ ਕੀਤੀ, ਤੀਰ ਸਿੱਧਾ ਜਾ ਕੇ ਛਾਤੀ 'ਚ ਵੱਜਿਆ, ਘੋੜਾ ਡਿੱਗਿਆ, ਨਾਲ ਹੀ ਲਲਾ ਵੇਗ ਡਿੱਗ ਪਿਆ। ਜਦੋਂ ਲਲਾ ਵੇਗ ਡਿੱਗਿਆ, ਉਹਨੇ ਇੱਕਦਮ ਮਿਆਨ ਦੇ ਵਿੱਚ ਆਪਦੀ ਤਲਵਾਰ ਖਿੱਚ ਲਈ ਅਤੇ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਧਰਮ ਯੁੱਧ ਨਾ ਹੋਇਆ, ਤੁਸੀਂ ਘੋੜੇ 'ਤੇ ਸਵਾਰ ਹੋ, ਸਵਾਰ ਦੇ ਮੈਦਾਨ ਦੇ ਵਿੱਚ ਪੈਦਲ ਆਓ ਮੇਰੇ ਸਾਹਮਣੇ। ਸਤਿਗੁਰੂ ਮਹਾਰਾਜ ਪੈਦਲ ਹੋਏ ਨੇ, ਲਲਾ ਵੇਗ ਦੇ ਨਾਲ ਜਦੋਂ ਤੇਗਾਂ 'ਤੇ ਤੇਗਾਂ ਖੜਕੀਆਂ ਨੇ ਗੁਰੂ ਕੇ ਪਿਆਰਿਓ, ਲਲਾ ਵੇਗ ਨੂੰ ਮੌਕੇ ਮਿਲੇ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਵਾਰ ਕੀਤਾ, ਜਿਹੜਾ ਫੌਜਾਂ ਦਾ ਇਹ ਮੁਖੀ ਸੀ, ਡੀਂਗਾ ਮਾਰਦਾ ਸੀ, ਬੀੜਾ ਚੁੱਕ ਕੇ ਆਇਆ ਸੀ, ਇੱਕੋ ਹੀ ਵਾਰ ਗੁਰੂ ਕੇ ਪਿਆਰਿਓ ਸਤਿਗੁਰੂ ਮਹਾਰਾਜ ਨੇ ਕੀਤਾ, ਸਹਾਰ ਨਾ ਸਕਿਆ ਅਤੇ ਮੈਦਾਨ ਦੇ ਵਿੱਚ ਡਿੱਗ ਪਿਆ। ਬਸ ਡਿੱਗਣ ਦੀ ਦੇਰ ਸੀ, ਇਹਦੇ ਮਗਰ ਜਿਹੜਾ ਅਖੀਰ ਤੇ ਰਿਹਾ ਜਰਨੈਲ ਕਾਬਲੀ ਵੇਗ, ਇਹਨਾਂ ਦਾ ਭਣੀਵਾਂ ਸੀ, ਇਹਨਾਂ ਦੇ ਬਾਕੀ ਦੇ ਜਰਨੈਲ ਮਾਰੇ ਜਾ ਰਹੇ ਨੇ ਗੁਰੂ ਕੇ ਸਿੱਖ। ਭਾਈ ਜਤੀ ਮੱਲ ਜੀ ਜ਼ਖਮੀ ਹੋ ਗਈ, ਬਾਬਾ ਵਿਧੀ ਚੰਦ ਰਾਏ ਜੋ ਜੀ ਜ਼ਖਮੀ ਹੋਈ ਇਸ ਜੰਗ ਦੇ ਵਿੱਚ। ਹੁਣ ਕਾਬਲੀ ਵੇਗ ਆ ਜਿਹੜਾ, ਉਹ ਵੀ ਤੀਰਾਂ ਦੀ ਵਰਖਾ ਕਰਦਾ, ਉਹਦੇ ਤੀਰਾਂ ਦੇ ਨਾਲ ਸਤਿਗੁਰੂ ਮਹਾਰਾਜ ਦੁਆਰਾ ਘੋੜੇ 'ਤੇ ਸਵਾਰ ਹੋਏ, ਉਹਦਾ ਨਾਂ ਗੁਲਵਾਗ ਸੀ, ਗੁਲਵਾਗ ਦੇ ਤੀਰ ਵੱਜਿਆ, ਗੁਲਵਾਗ ਡਿੱਗ ਪਿਆ ਏ। ਜਦੋਂ ਸਤਿਗੁਰੂ ਮਹਾਰਾਜ ਨੇ ਵੇਖਿਆ ਗੁਲਵਾਗ ਡਿੱਗ ਪਿਆ ਏ, ਮਹਾਰਾਜ ਇੱਕਦਮ ਗੁਰੂ ਕੇ ਪਿਆਰਿਓ ਉੱਠੇ ਅਤੇ ਸਤਿਗੁਰੂ ਮਹਾਰਾਜ ਨੇ ਮਿਆਨ ਦੇ ਵਿੱਚੋਂ, ਜਦੋਂ ਦੋ ਧਾਰਾ ਖੰਡਾ ਸੀ ਜਿਹੜਾ, ਹੁਣ ਤੇਗ ਮਿਆਨ ਦੇ ਵਿੱਚ ਪਾਈ ਅਤੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਲਿਆ ਏ, ਉਹ ਖੰਡਾ ਲੈ ਕੇ ਹੁਣ ਸਾਹਮਣੇ ਕਾਬਲੀ ਵੇਗ ਆ, ਲਲਾ ਵੇਗ ਦੀਆਂ ਫੌਜਾਂ ਦਾ ਆਖਰੀ ਜਰਨੈਲ ਆ। ਜੋ ਬੋਲ ਸਤਿਗੁਰੂ ਮਹਾਰਾਜ ਨੇ ਉਸਨੂੰ ਕਹੀ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿਟਕੀ ਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛੇ ਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਨਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਹੈ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਕੀਤੇ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅਖਰਬੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਚਿਤ ਕਰ ਗਾਵੋ ਸੋਹਿਲਾ ਸਿਮਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾ ਬਹੁ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਮਨ ਰਾਗ ਆਸਾ ਮਹੱਲਾ ਪਹਿਲਾ ਛੇ ਕਾ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਿਆ ਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਿਆ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੋਤਿਆ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਣ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਦੀ ਮਲ ਨਾਮੀ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਤਾਰਨ ਕੋਇ ਜਾਂ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡੋਤ ਪਨ ਵੱਡਾ ਹੇ ਰਹਾਉ ਸਾਕਤ ਹਰ ਰਾ ਸਾਧ ਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚੱਲੈ ਚੁਬੇ ਦੁਖ ਪਾਵੈ ਜਮ ਕਾਲ ਸਹ ਹੇ ਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਕਾਟ ਚਲੋ ਹਰ ਲਾਹਾ ਆਗੇ ਬਸਨ ਸੋਹੇਲਾ ਔਦ ਘਟੇ ਦਿਨ ਸੋਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸਿਆ ਕਥ ਕਥਾ ਤਿਨ ਜਾਨੀ

ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕਾ। ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ ਜੀ, ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁਖਾਸਣ ਤਿਆਰ ਹਨ, ਕਿਰਪਾ ਕਰੋ, ਸੁਖਾਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹਿ ਮੇਰਾ

ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਾਈ ਮਾਇਆ ਮੋਹ ਪਰਮ ਬੈ ਬੁੱਲੇ ਸੁਤ ਦਾਰਾ ਸੰਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤਾ ਜਮ ਤਰਾਸ ਮਿਟਾਈ।

ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਦਰਮਾਦੀ ਠਾਡੀ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ।

दर्शन ਦਿੱਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਤੇਰੀ ਸ਼ਾਹ ਹੁੰਦਾ ਚਾਰ ਜਿਸ ਪਾਸ ਮੈਂ

ਬੇਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾ ਗੋਬਿੰਦ ਗੁਰ ਮੇਰੇ ਮੋਏ ਅਪਰਾਧੀ ਸ਼ਰਨ ਚਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰ ਗੁਰਪ੍ਰਸਾਰ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣ ਮਨ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੁਮਨ ਜੀਆ ਹੁਕਮ ਲੈ ਵਡਿਆਈ

ਹੁਕਮੀ ਬਖਸੀ ਸਾਰ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਇ

ਸਾਤ ਗਤੀ ਕੋਟੀ ਗੁਰਗੋਟ ਦੇਂਦਾ ਦੇ ਲੈਂਦੇ ਸਤਬਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵੀ ਸਾਹਿਬੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਪਾਖਾ ਪਹੁ ਅਪਾਰ

ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂੰਹ ਦੁਆਰ ਨਾਨਕੀ ਵੈਦਾਨੀਆ ਸਭ ਆਪੇ ਸਚਿਆਰ।

ਸਭਨਾ ਨੀਆ ਕਾ ਇਕ ਦਾਤਾ ਸੁਮੈ ਮਿਸਰ ਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਿਣ ਬਾਣੀ ਕੇ ਨਾਇ ਕਰੀ ਜੇ ਤੀ ਸਰਠ ਪਾਈ ਵੇਖਾਂ ਮਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ

ਉਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੀਹਾ ਕੋਏ ਨ ਸੁਝਾਈ ਜੇ ਤਿਸ ਗੁਣ ਕੋਏ ਕਰੇ।

ਪਾਤਸ਼ਾਹ ਸੁਣਿਆ ਦੇ ਭਾਵੀ ਰਾਹੁ ਸੁਣਿਆ ਹਾਥ ਵੀ ਸਗਾਹੁ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ ਮੰਨੇ ਕੀ ਕਰ ਕਹੀ ਨਾ ਜਾਏ ਜੇ ਕੂ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੁੰਨੇ ਕਾ ਬਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਵੇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ

ਤਬਲੈ ਉਮਰ ਗੀਤਾ ਪਾ ਧਰਤੀ ਹੋਰ ਬਰਾ ਹੋਰ ਹੋਰ ਦਸੀ ਪਾ ਤਲਾ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ।

ਕਮਨ ਸਿਰ ਤੀ ਮਾਹੋ ਕਮਨ ਜੇ ਤੋਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੂੰ ਵੈਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਸਿੱਤ ਵਾਰਨਾ ਜੁਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਮ ਕਰੇ ਆਖਾ ਕਿਮਸਾਲਾ ਹੀ ਕਿਉਂ ਮਰਨੀ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ

ਸਰਸਵਤੀ ਕੈ ਨਯੰਤ ਯੰਤਰ ਕਰੁਣਾਧੀਨ ਨਯੰਤ ਅੰਤਰ ਵੇਖਣ ਸੁਣ ਨਯੰਤ ਯੰਤਰ ਜਾਪੈ ਕੈ ਮਨ ਮੰਦ ਯੰਤਰ ਜਾਪੈ ਕੀਤਾ ਆਕਾਰ ਯੰਤਰ ਜਾਪੈ ਪਾਰਾਵਾਰ ਅੰਧਕਾਰ ਕੀਤੇ ਮਿਰਲਾਹੇ ਤਾਂ ਕਈ ਅੰਤਰ ਪਾਏ ਜਾਏ ਇਹੋ ਅੰਤਰ ਜਾਣਾ ਕੂਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾ ਹੋਏ ਬੜੀ ਉੱਚਾ ਹੋਵੇ ਕੂਏ ਤਾਂ ਸੁੱਚਾ ਕਹੋ ਜਾਣਾ ਸੋਏ ਜੇ ਬੜਿਆ ਜਣਿਆ ਪਾਪ ਨਾਨ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨਾ ਤਮਾਏ ਕੀਤੇ ਮੰਗਾ ਜੁਗਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਹੱਥ ਉੱਟਾ ਵੇਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਾ ਖਾਹੀ ਖਾਏ ਕੀਤਿਆਂ ਦੂਪੂ ਸਰਮਾਰੇ ਪੇਦਾ ਤਨੀਂਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣ ਸਕਾ ਕੂਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣੇ ਜਿੱਦੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਕੇ ਹੀ ਕੇ

ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵਹਿ ਸਰਵ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਕਾਮ ਸਾਧ ਵਿਚਾਰੇ ਗਾਮਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਮਨ ਪੰਡਾ ਪੰਦਰ ਕੀਸਰ ਜੁਗ ਜੁਗ ਮੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨਾ ਸੁਰਗਾ ਮਾਸ਼ ਬਿਆਲੇ ਕਾਮਨ ਰਤਨੇ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੂਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੂਦਨ ਪਾਵਨ ਰੱਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇਮੈ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜੇਵ ਤਿਸਦੀ ਮਰਿਆਈ ਜੋਤਿ ਸੁਭਾਵੈ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਪਾਰ ਸਾਹੂ ਸ਼ਾਹ ਪਾਰ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਦ ਸਰਮ ਬਾ ਚੋਲੀ ਧਿਆਨ ਕੀ ਕਰੈ ਵਿਭੂਤ ਕੰਥਾ ਕਾਲ ਕੁਵਾਰੀ ਕਾਇਆ ਜੁ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਿਸ ਆਦੇਸ਼

ਸਾਥੀ ਸਮਝਾ ਕੀ ਰਿਸਨੇ ਅਮਰਾ ਸਾਧ ਸੰਯੋਗ ਬੇਜੋਗ ਦੇਕਾਰ ਚਲਾਵੈ ਲੇਖੀ ਆਵੈ ਭਾਗ ਆਦਿ ਸਤ ਸਹਿ ਆਦੇਸ਼ ਆਦਿਤ ਸਹਿ ਆਦੇਸ਼ ਆਦਨ ਅਨਾਦਨ ਆ ਜੁਗ ਜੁਗੇ ਕੁਮੇਸ਼ ਭੁਗਤ ਗਿਆਨ ਦਇਆ।

ਚੜੀਆ ਇੱਕੀ ਸਾ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਬਾਈਆ ਕੁੰਭੀ ਕੁੰਭੀ ਠੀਸ ਆਖਣ ਜੋ

ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁੱਤੀ ਸਿੱਤੀ ਮਾਰ ਪਵਨ ਬਾਣੀ ਅਗਨੀ ਪਾਤਾ ਤੇਵੇ ਧਰਤੀ ਥਾਵ ਰੱਖੀ ਧਰਮੋ ਸਾਤ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਯਾਰ ਸੱਚਾ ਦਰਬਾਰ ਤਿਥ ਸੋਹੇ ਨਾ ਪੰਜ ਪ੍ਰਭਾ ਨਦਰੀ ਕਰਮ ਬਵਾ ਨਿਸਾਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੂ ਕਰਮ ਕੇਤੇ ਪੰਨ ਪਾਣੀ ਵੈ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਘਾੜਤ ਕਣੀਆ ਰੂਪ ਰੰਗ ਕੇਵੇ ਕੇਤੀਆਂ ਕਰਮ ਭੂਮੀ ਮੇ

ਕਿਤੇ ਇੰਦਾ ਚੰਦ ਸੂਰ, ਕਿਤੇ ਕਿਤੇ ਮੁੰਡਾ ਦੇਸਾ, ਕਿਤੇ ਸਰਬਦਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰਨ ਸਮੁੰਦ, ਕੀਤੀਆਂ ਰਾਣੀ, ਕੀਤੀਆਂ ਬਾਣੀ, ਕਿਤੇ ਪਾ ਨਰਿੰਦ, ਕੀਤੀਆਂ ਸੁਰਤੀ ਸੇਵਾ, ਕਿਤੇ ਨਾਨਕ ਅੰਦਰਿੰਦਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਨੂਦ ਕੂੜਾ ਆਨੰਦ ਸਰਮ ਖੰਡ,

ਤਾਂ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੂਰ ਮਹਾਂਬਲ ਸੂਰ, ਤਨ ਮੈਂ ਰਾਮ ਰਿਆ ਪ੍ਰਭੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਰੰਗਥਨੇ ਜਾਏ, ਨਾ ਉਹ ਮਰੈ ਨ ਠਾਗੇ ਜਾਏ, ਜਿਨਕਾ ਰਾਮ ਵਸੈ ਮਨ ਮਾਹੇ, ਤਿੱਥਾ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਜ਼ਰ ਨਿਹਾ, ਤਿੱਥਾ ਖੰਡ ਮੰਡਲ ਬਰਪੰਡ, ਜੇ ਕੋ ਕਥੈ ਤੈ ਅੰਤਰਯੰਤ, ਤਿੱਥੈ ਲੋ ਲੋ ਆਕਾਰ, ਜੇਵ ਜਿਵ ਹੁਕਮ, ਤਿਵ ਤਿਵਕਾਰ।

ਸਕਤ ਕਿਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰੇ ਪਾਵਣ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਾਂਧਨ ਗਾਤ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾਰੂਪੇ ਨਮਸਤੰਗਾਰੂਪੇ ਨਮਸਤੰਗਾਭੇਖੇ ਨਮਸਤੰਗਾਲੇਖੇ ਨਮਸਤੰਗਾਕਾਏ ਨਮਸਤੰਗਾਜਾਏ ਨਮਸਤੰਗਾਗੰਜੇ ਨਮਸਤੰਗਾਪੰਜੇ ਨਮਸਤੰਗਾਨਾਮੇ ਨਮਸਤੰਗਾਠਾਮੇ ਨਮਸਤੰਗਾਕਰਮੰ ਨਮਸਤੰਗਾਧਰਮੰ ਨਮਸਤੰਗਾਨਾਮੰ ਨਮਸਤੰਗਾਤਾਮੰ ਨਮਸਤੰਗਾਜੀਤੇ ਨਮਸਤੰਗਾਪੀਤੇ ਨਮਸਤੰਗਾਵਾਏ ਨਮਸਤੰਗਾਟਾਏ ਨਮਸਤੰਗਾਨੀਲੇ ਨਮਸਤੰਗਾਨਾਦੇ ਨਮਸਤੰਗਾਸ਼ੀਦੇ ਨਮਸਤੰਗਾਗਾਦੇ ਨਮਸਤੰਗਾਗੰਜੇ ਨਮਸਤੰਗਾਪੰਜੇ ਨਮਸਤੰਗ ਉਦਾਰੇ ਨਮਸਤੰਗਾਪਾਰੇ ਨਮਸਤੰਗ ਸੋਏਕੈ ਨਮਸਤੰਗਾਨੇਕੈ ਨਮਸਤੰਗਾਭੂਤੇ ਨਮਸਤੰਗਾਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਆਭੂਤੇ ਨਮਸਤੰਗ ਆਲੋਕੇ ਨਮਸਤੰਗ ਆਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾਗਾਹੇ ਨਮਸਤੰਗਾਬਾਹੇ ਨਮਸਤੰਗ ਧਰਵਰਗੇ ਨਮਸਤੰਗਾਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗਾਰੰਗੇ ਨਮਸਤੰਗਾਭੰਗੇ ਨਮਸਤੰਗ ਅਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾਜਾਤੇ ਨਮਸਤੰਗਾਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਆਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬਗੌਨੇ ਨਮੋ ਸਰਾਪੌਨੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾਭਰਣੇ ਨਮਸਤੰਗਾਭਰਣੇ ਨਮਸਤੰਗ ਜਲਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਆਗੇ ਨਮੋ ਸਰਬਸੁਖੰ ਨਮੋ ਸਰਾਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ

ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਭਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਬਾਣੀ ਨਮੋ ਸਤਰ ਬਾਣੀ ਨਮੋ ਬ੍ਰਹਮ ਗਿਆਤਾ ਨਮੋ ਮਾਤਾ ਅਭੇਖੀਆ ਬ੍ਰਹਮੀ

ਕਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੋ ਧਰਮੇ ਨਮੋ ਨੋ ਹਰਤਾ ਨਮੋ ਨਾਰੂਪੇ ਨਮੋ ਸਾਸਾਂ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਅਨੂਪੇ ਆਰੂਪੇ ਸੁਮਸਤੰ ਨਿਵਾਸੀ

ਸਦਾ ਪਰਮ ਪਰਮ ਪਰਮੇਸ਼ਵਰੰ ਪੁਰਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰਗਾ ਕਾਮ ਸਮਸਤੋ ਬਰਾਜੀ ਸਮਸਤਸਤ ਧਾਮ ਤੀਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਬੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਬੇਸ ਹੈ ਭੁਜੰਗ ਬਰਿਆਰ ਛੰਦ ਵਾਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਾਬਾਨੇ ਸਮਸਤੀ ਨਦਾਨੇ ਨਮਸਤਮੰਗ ਨਿਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਬ੍ਰਹਮਤਾਨ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਤ ਸਿਦੰ ਨਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਮੁਗਦਾ ਸਰਬਾਂ ਜੂਤਾ ਸਰਬੰਗ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਬਾਲੇ ਰੂਵਾਲ ਸ਼ੰਤ ਵੈ ਪ੍ਰਸਾਦ ਆਦ ਰੂਪ ਨਾਮ ਜੂਨ ਪੁਰਖਾ ਪਾਰ ਸਰਮਾਂ ਤਰਮਾਨ ਦੇ ਭੇਵਾਦਾਰ ਸਰਬ ਪਾਲਕ ਸਰਬ ਕਾਲਕ

ਗਰਭ ਕੰਜਾ ਦੁਸ਼ਟ ਭੰਜਨ ਮੁਕਤ ਦਾਏ ਕਾਮ ਆਪ ਰੂਪ ਅਮੀ ਗਣਸਤੇ ਪੁਰਖ ਅਵਧੂਤਾ ਗਰਭ ਕੰਜਨ ਸਰਾ ਭੰਜਨ ਆਦ ਰੂਪ ਅਸੂਤਾ ਅੰਗਹੀਨ ਭੰਗਨਾਤਮ ਏ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤ

ਅੰਨ ਵਾਡਿਆ ਚਾ ਚਰੀ ਸ਼ਾਂਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਦਾਮੇ ਆਕਾਮੇ ਭੁਜੰਗ ਪ੍ਰਿਆਰ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਪਰਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸ ਆਦੀਸ ਆਦ੍ਰਿਸ ਆਕ੍ਰਿਸ ਭਗਵਤੀ ਸ਼ੰਤ ਪ੍ਰਸਾ ਕਥਤੇ ਕੇ ਆਸ਼ਿਜ ਦੇਸਾ ਕੇ ਆ ਭਿਜ ਪੇਸਾ ਕੇ ਆ ਗੰਜ ਕਰਮ ਕੇ ਆ ਭੰਜ ਭਰਮ ਕੇ

ਸ਼ਾਹ ਹੈ ਕਿ ਕਾਰਨ ਗੁਣਿੰਦ ਹੈ ਕਿ ਰੋਜੀ ਦੇਹਾਂ ਹੈ ਕਿ ਰਾਜ ਕਰਹੀਮ ਹੈ ਕਿ ਕਰਮਾਂ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵੱਤਰ ਮਾਨਿਆ ਕਿ ਸਰਵੱਤਰ ਦਾਨਿਆ ਕਿ ਸਰਵੱਤਰ ਗਾਉਣੇ ਕਿ ਸਰਵੱਤਰ ਭਾਉਣੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸਾਜਾ ਕਿ ਸਰਵੱਤਰ ਦੀਨਾ ਕਿ ਸਰਵੱਤਰ ਨੀਨਾ ਕਿ ਸਰਵੱਤਰ ਜਾਹੋ ਕਿ ਸਰਵੱਤਰ ਪਾਓ ਕਿ ਸਰਵੱਤਰ ਦੇਸਾ ਕਿ ਸਰਵੱਤਰ ਭੇਸਾ ਕਿ ਸਰਵੱਤਰ ਕਾਲਾ ਕਿ ਸਰਵੱਤਰ ਪਾਲਾ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜਾ ਕਿ ਸਰਵੱਤਰ ਰਾਜਾ ਕਿ ਸਰਵੱਤਰ ਸੋਖਾ

ਧੰਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨਾ ਕੇ ਸਰਵਤਰ ਮਾਨਾ ਕੇ ਸਰਵਤਰ ਇੰਦਰਾ।

ਸਰਪਣਿ ਛੰਦਵਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬਾਂ ਧਰਮ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਲ ਸੰਤਵਾ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਮੁਕਤੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੁੱਧੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨ ਪੁੱਤਰੈ ਨ ਸੱਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ।

ਹਮੇਸ਼ਰ ਸਲਾਮ ਹੈ ਸਮਸਤ ਲੋਕ ਨਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਇਸਮ ਚਿਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ।

ਸੁਮਸਤਲਾ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਵਰਣਾਸ ਹੈ ਮਹਿਸਤੁਨ ਵਾਸ ਹੈ ਕਿ ਸਰਬਲ ਗੁਵਨ ਹੈ।

ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਸਤਨ ਨਿਵਾਸੀ ਅਜਾਏ ਬਾਬ ਗੁਤੇਕ ਜਾਏ ਬਾਗ ਨੀਮੇ ਹਰੀਅੰ ਕਰੀਅੰ ਕਰੀ ਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ।

ਰੱਤੀ ਕੇ ਮਤਿ ਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਘੋੜ ਤੁਰੰਗ ਗੁਰੰਗ ਸਿਕੂ ਦਤਾ ਪੌਣ ਕੇ ਗੌਣ ਕੁ ਜਾਤਨ ਵਾਰੇ ਭਾਰੀ ਭਜਾਨ ਕੇ ਭੂ ਬਨੀ ਬੇਨਾਵਨ ਸੀਸ ਨ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾ ਪਭੂ ਭਾਰੀ ਭਜਾਨ ਕੇ ਭੂ ਬਨੀ ਬੇਨਾਵਨ ਸੀਸ ਨ ਜਾਤ ਵਿਚਾਰੇ ਏਤੇ ਪੈਦਾ ਕਾਂ ਬੈ ਬੂਬਤਾ ਅੰਤ ਕਾ ਨੰਗੇ ਹੀ ਪਾਏ ਬਦਾਰੇ ਜੀਤ ਫਿਰੈ ਸਬਦੇ ਦਸਾਨ ਕੋ ਬਾਜ ਢੁਲ ਮਰਦੰਗ ਨੰਗਾਰੇ ਗੁੰਜਤਾ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਐ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਧਾਮ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੀ ਮਾਨੇ।

ਅਧਿਕਾਸ਼ੀ ਭਗਵਾਨ ਭਜੀ ਮਨ ਭੂਪਤਾ ਏਕ ਰਤੀ ਮਨ ਏਕ ਨ ਲੇਖਾ ਸ਼ੁੱਧ ਸੇ ਪਾਹਾ ਦੁਣੰਦ ਬਾਸੁ ਸਾ ਸੁਣਾ ਦੁਰਜਾਨ ਦਲੈਂਗੇ ਭਾਰੀ ਕੁਮਾਰ ਪਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਹਾ ਲੈਂਗੇ ਧੂਰਾਰੀ ਨਮਰੂਰ ਮਵਾਸਨ ਮਾਤਿਮ ਤੰਗਰ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਸ਼ਈਆ ਧੂਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਭਾ ਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਏ ਜਾਟਕਨ ਏਕ ਸੁ ਏਕ ਦਵਈਆ ਧਾਨ ਵਧੇ ਫਨੇ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੈਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਗਈ ਪਾ ਪੁੰਜ ਖਪੈਂਗੇ ਸਾਰ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਮਾਏ ਵਲੋ।

ਬ੍ਰਹਮਾ ਮਹੇਸ਼ਰ ਬਿਸਨ ਸਚੀ ਪਤਾ ਅੰਧ ਫਸੀ ਜਾ ਵਾਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰਨਾ।

ਤੀ ਚੌਪਾਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਜਰਗੀ ਚਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਦੈ ਮੈਂ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ।

ਜੁਨ ਜੁਨ ਸਤਰ ਹਮਾਰੀ ਮਾਰੀਆ ਆਪ ਹਮ ਦੇ ਅਮਰੀਆ ਮਨ ਕਾਲ ਕਾ ਤਰਾਨ ਅਮਰੀਆ ਪੂਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੋ ਕਰੀਓ ਰੱਛਾ ਰਾਹ ਲੈ ਉਮੇ ਰਾਖਨ ਹਾਰੇ ਸਾਹਿਬ ਸੰਤ

ਕਿਸਹੀ ਕੋ ਮਾਰੀ ਸਕਲ ਪ੍ਰਜਾ ਜਨਿਆਲ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਾਲਮੋ ਬਦ ਕੀ ਆ ਕੜਕੜ ਕੀ ਅੰਦਰ ਕੀ ਜਾਂਤ ਭਲੇ ਬੁਰੇ ਕੀ ਬੀਰ ਬਿਸ਼ਾਨ ਚੀਟੀ ਤੇ ਕੁੰਚਰਿਆ ਸੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੁੰਦਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏ ਕੇ ਕੀ ਪੀਰ ਪਛਾਨਾ ਕੜ ਕੜ ਕੇ ਪੜ ਪੜ

ਸ਼ਬਾ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੰਦਰ ਤਾਰੀਆ ਪੰਚ ਦੂਤ ਵਾਸ ਪੰਚਾ ਦੂਤਾ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨਕਾਉ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੈ ਸੁਖਵਾ ਤਿਤ ਘਰ ਅਨੰਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੋਈ ਨਾਹੀ ਕਿਰਪਾ।

ਮੁਕਤਾਤਮਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੁਜਨ ਦੇ ਜਿਸਨੂੰ। ਹੋਰ ਕਿਆ ਕਰੇ ਵਿਚਾਰਿਆ, ਗੰਭਰਮ ਭੁੱਲਾ ਫਿਰੇ ਦਰ ਸਕ ਨਾਮ ਲਾ ਸਵਾਰਿਆ। ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਦਾ ਪਾਣਾ ਪਾਵੈ। ਕਹੈ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੈ। ਆਪ ਹੋ ਸੰਤ ਪਿਆਰੇ ਹੋ ਕਦ ਕੀ ਕਰੈ ਕਹਾਣੀ, ਕਰੈ ਕਹਾਣੀ ਕੱਥ ਕੇਰੀ ਕੇ ਦੁਆਰੈ ਪਾਈਐ। ਧਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ, ਮਾਇਆ ਤਮੋਹਣੀ ਦਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਦਸੈ ਬਿੱਟੂ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸਾਸ ਸੰਭਾਲੇ, ਇਹ

ਅੰਮ੍ਰਿਤ ਗੁਰਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਏ ਆ ਜੀਅ ਜੰਤ ਸਾ ਤੁਧ ਪਾਏ ਵੇ।

ਚਲਾਹੇ ਤਬ ਚੱਲਾ ਸਵਾਮੀ, ਹੋਰ ਕਿਆ ਜਨਾ ਗੁਣ ਤੇਰੇ, ਜਿਵ ਤੂੰ ਚਲਾਹੇ ਤਬਾ ਚੱਲਾ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਤੇ ਆਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬਾ।

ਮਿਣ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਥਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕੇ ਸੰਜਮ ਤੁਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਅਰਸੂ ਰੋਚਿਤ ਲਾਏ।

ਸਤ ਜਿਆ ਕੂੜੇ ਲਾਗੇ ਤਿੰਨ ਜਨਮਾਂ ਜੂਆ ਹਾਰਿਆ। ਜੀ ਹਾ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹਾ ਨਿਰਮਲ ਸਰਗੁਰ ਤੇ ਕਰਨੀ ਕਮਾਣੀ। ਕੂੜ ਕੀ ਸਹਿ ਪੁੰਚਾ ਨਾਈ ਮਨਸਾ ਸਾ ਸਮਾਣੀ ਜਨਮ ਰਾਂਜਨ ਖੱਟਿਆ ਭਲੇ ਸੇਵਣ ਜਾਰੇ ਕਹ ਨਾਨਕਾ ਜਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸੇਖਾ ਗੁਰੂ ਸੇਤੀ ਸਰਮ ਕੋ ਵੈ ਹੋਵੈ ਤਾਂ ਸਰਮ ਸੇਖਾ ਕੋਈ। ਜਿਉ ਰਹੇ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਤੇ ਆਈ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ।

ਅੰਮ੍ਰਿਤ ਸਦਾ ਰਹੁ ਹਰਿ ਰੰਗਾ, ਜਪਿਹੁ ਸਾਰੰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਖਾਣੀ, ਹਾਰ ਹਾਰ ਨਿਤਕ ਰਹਿ ਰਸਨਾ ਕਹੇ ਆਕਸ਼ੂ ਨ ਜਾਣੀ। ਚਿੱਤ ਜਿਨ ਕਾ ਹਰਲਾ ਮਾਇਆ, ਬੋਲਣ ਪੈਰ ਬਾਣੀ, ਕਹਿ ਰਾਨ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜੜਾਓ, ਸ਼ਬਦ ਰਤਨ ਜੇ ਮਨ ਲਾਗਾ ਇਹ ਹੁਆ ਸਮਾਓ।

ਕਹੈ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸੀ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਗਮੈ ਆਇਆ। ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਗਮੈ ਆਇਆ। ਹਰੇ ਆਪੇ ਮਾਤਾ ਆਪੇ ਪਿਤਾ ਜਿੰਜੀਓ ਪਾਏ ਜਗ ਦਿਖਾਇਆ। ਗੁਰਪ੍ਰਸ

ਬਾਜੂ ਧਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਦਰੀ ਹਾਰ ਨਿਹਾਲਿਆ ਇਹੋ ਬਿਸੰਸਾਰ ਤੁਮ ਦੇਖਦੇ ਹਰ ਕਾਰੂ ਬਹਿਰੂ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਮ ਇਕਾ ਹਰੇਕ ਹੈ ਹਰ ਬਿਨੇ ਵਰਨਾ ਕੋਈ ਕਹਿ ਨਾਨਗੇ ਨੇਤਰੇ ਅੰਧ ਸੇ ਸਰਗੁਣ ਮਿਲਿਆ ਦਿਵਦੇਸ਼ ਹੋਈ ਏ ਸਰਮਨੋ ਮੇਰੇ ਹੋ ਸਾਚਾ ਸੁਣਨੋ ਬਿਠਾਏ

ਕੀ ਕਰ ਕਹੀ ਨਾ ਜਾਏ। ਕਹਿ ਰਾਨ ਗਏ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੰਮੈ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਾਉਣ ਮਜਾਇਆ ਵਜਾਇਆ, ਵਾਜਾ ਪਾਉਣ ਨੌ ਦੁਬਾਰੇ ਪ੍ਰਗਟ ਕੀਏ, ਦਸਵਾਂ ਗੁਮਤ ਰਖਾਇਆ। ਗੁਰਦੁਆਰਾ ਲਾਏ ਪਾਵਨੀਕ ਨਾ, ਦਸਵਾਂ ਦੁਆ ਦਿਖਾਇਆ, ਤੈਨੇਕ ਰੂਹ ਨਾ ਨਮ ਦਿੱਤਾ ਤਿਸਦਾ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰ ਨਾਉਨਿ ਦਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚੇਤੇ।

ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ, ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਅਨਦਾਸ ਵਾਦ ਗਿੱਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਅਨਵਾਜੀ ਸਾਹ ਸੰਗਤਾ ਵਿਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪਰਿਵਾਰਾਂ ਵਿੱਚ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਇ ਕੁਦਰਤ ਸਾਜਿ ਕਰ ਹਣ ਡਿਟੋ ਛਾਵੋ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੈ ਪਸਾਵ ਤੂੰ ਜਾਣੋ ਸਭ ਸਦ ਲਛ ਜਿੰਦ ਕਵਾਓ ਖਰਾਸਨ ਡਿਟੋ ਚਾਓ ਖਰਾਸਨ।

ਸੁਣੀ ਨਾਨਕ ਜੀ ਉਪਾਇ ਕਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਚਿੰਨ ਬੜਾ ਚੁਣ ਕੜ ਜਮਾ ਲਿਆ ਥਾਵ ਨੇ ਪਾਨ ਕੁੜੀਆਰ ਮੁਕਾਲ ਦੋ ਜਗ ਚਾਲਿਆ ਤੇਰੇ ਨਾਰੇ ਤਸਜਨ ਗਏ ਹਾਰ ਗਏ ਸਟਕ।

ਜੇ ਆਪਣੇ ਸਭ ਤੇ ਸਦਾ ਦੇਖਾ ਜਾ ਗਵਾਈਏ, ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੇ ਸਦਾ, ਜੇ ਜਰਵਾਣਾ ਪਰ ਜਰਵਿਸ ਕਰ ਦੀ ਆਈਏ।

ਸਤਿਗੁਰ ਚਾਪ ਰੱਖਿਆ ਨਗਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ।

ਕੋੜੀ ਸੱਚਾ ਸਭ ਇੱਕ ਤੁਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਸਮਿਲ ਸਤਾਤ ਨਿਹਚ ਕਮਾਇਆ ਸਤਿਗੁਰ ਮਿਲ ਪੈਨ ਕਿਹਰ ਤਾ ਸੱਚ ਵਸਾਇਆ ਮੂਰਖ ਸੰਜਾਨ ਨੇ ਮਨਮੁਖ ਜਨਮ ਗਵਾਇਆ।

ਜੋੜੀ ਭਗਤ ਰਮਨ ਪਵੰਦ ਸੋਹਨ ਕਿਰਤ ਗਾਮ ਦੇ ਨਾਨਕ ਰਮ ਭਾਰਤ ਢੋਣ ਵਾਲੇ ਨਿਤਾਵਾਂ ਦੇ ਇੱਕ ਮੋਲ ਨਾਪ ਜਿਨ ਆਪ ਨੂੰ ਆਨੰਦ ਆਪਣਾਏ ਮੋਟਾ ਟੀਕਾ ਨਿਹਚ ਜਾ ਰੁੱਤਮ ਜਾ ਸਦਾ ਦੇ ਤਿੰਨ ਮੰਗਾ ਜੇ ਦੂਜੇ ਧਿਆਏ ਦੇ ਤਿੰਨ ਮੰਗਾ ਜੇ ਦੂਜੇ

ਤੋਰ ਕਰ ਮਗਦ ਪਾਇਆ ਤਾ ਤਿੰਨੇ ਕਸਮ ਧਿਆਇਆ ਇਹਨਾਂ ਜਨਤਾ ਕਵਚ ਕਿਤਨੇ ਦਿੱਤ ਵੇ ਕੇ ਜਗਤ ਪਾਇਆ ਇਕਨਾਂ ਨੂੰ ਤੂੰ ਮੇਲੇ ਕਾ ਪੁੱਤ ਖੁਆਇਆ ਗੁਰ ਕਿਰਪਾ ਤੇ ਜਾਣ ਜਿੱਥੇ ਤੂੰ ਜਾ।

ਸੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਆ ਜੀ, ਮਹਾਰਾਜ 'ਚ ਸੰਗਤ ਬਖਸ਼ਣ ਜੋ ਗੁਣ ਬਖਸ਼ ਲੈਣਾ ਜੀ। ਸੋ ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁਖਭਾਗ ਦੀ ਕਥਾ ਵਿਚਾਰ ਆਪ ਜੀ ਨੂੰ ਸ਼ਰਵਣ ਕਰਾਉਣਗੇ ਜੀ। ਸੋ ਆਓ ਨਾ ਪਾਸੋਂ ਆਪਾਂ ਗੁਰਮਤਿ ਵਿਚਾਰਾ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਆਵੇਂ ਆਪ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛੱਡ ਬਿਖੇ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹੋ ਬੇਨੰਤੀ ਸੁਣ ਪ੍ਰਭ।

ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸ਼ਰਨ ਚਰਨ ਰਹਾਉ। ਤੁਮ ਸਮਰੱਥਾ ਕਾਰਨ ਕਰਨ

ਤਦ ਪੂਲਣ ਤੁਮਰੋ ਬਿਰਦ ਪਤਤ ਉਧਰਣ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਹਮਰੋ ਸੁਆਹ ਸਦਾ ਸਦ ਪੂਲਣ ਤੁਮਰੋ ਬਿਰਦ ਪਤਤ ਉਧਰਣ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸਰਵਣ ਕਰ ਰਹੇ ਹਾਂ, ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ। ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਆਸਾ ਜੀ ਦੀ ਵਾਰ ਦੇ ਸਰਵਣ ਕੀਤੇ ਨੇ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ। ਅੱਜ ਦਾ ਮੁੱਖ ਵਾਕ ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਉਸ ਨਿਰੰਕਾਰ ਅੱਗੇ ਬੇਨਤੀਆਂ ਜੋਦੜੀਆਂ ਅਰਦਾਸ ਕਰਨ ਦੀ ਜਾਚ ਸਿਖਾ ਰਹੇ ਨੇ। ਕਿਵੇਂ ਉਹ ਸਤਿਗੁਰ ਅੱਗੇ ਬੇਨਤੀ ਕਰਨੀ ਆ, ਕਿਵੇਂ ਉਹ ਸਾਨੂੰ ਬਖਸ਼ ਦੇਵੇ, ਕਿਵੇਂ ਉਹ ਬਖਸ਼ਦਾ ਹੈ, ਕਿਹੜੀ ਦਾਤ ਹੈ ਜਿਹੜੀ ਉਹ ਦਿੰਦਾ ਜਿਹਦੇ ਕਰਕੇ ਜੀਵ ਦੇ ਕੀਤੇ ਪਾਪ ਖੰਡਨ ਹੋ ਜਾਂਦੇ ਨੇ, ਇਹ ਸਾਰੀ ਗੁਰਬਾਣੀ 'ਚ ਭੇਦ ਦਿੱਤਾ ਹੋਇਆ ਹੈ। ਕਿਉਂਕਿ ਜਿੰਨਾ ਚਿਰ ਮਨ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਆਤਮ ਸਮਰਪਣ ਨਹੀਂ ਕਰਦਾ, ਉਹਨਾਂ ਚਿਰ ਇਹਨੂੰ ਉਹ ਦਾਤ ਜਿਹੜੀ ਨਾਮ ਦੀ ਦਾਤ ਹੈ ਜੋ ਅਸੀਂ ਮੰਗਦੇ ਹਾਂ ਹਰ ਰੋਜ਼, ਉਹ ਦਾਤ ਨਹੀਂ ਮਿਲਦੀ। ਜੋ ਮੰਗਦੇ ਹਾਂ ਉਹ ਦਿੰਦਾ ਹੈ, ਜੇ ਅਸੀਂ ਪਦਾਰਥ ਮੰਗਦੇ ਹਾਂ ਪਦਾਰਥ ਦਿੰਦਾ, ਜੇ ਅਸੀਂ ਨਾਮ ਦੀ ਦਾਤ ਮੰਗੀਏ ਇਹ ਮਿਲ ਜਾਂਦੀ ਹੈ, ਜੇ ਅਸੀਂ ਚਾਹੀਏ ਵੀ ਅਸੀਂ ਤੇਰੇ ਦਰਸ਼ਨ ਹੀ ਕਰਨੇ ਹਾਂ ਤਾਂ ਉਹ ਵੀ ਹੋ ਜਾਂਦੇ ਆ। ਕਿਉਂਕਿ ਜੋ ਮੰਗ ਹੈ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ, ਕਿਉਂਕਿ ਉਹ ਸਮਰੱਥ ਹੈ, ਜੋ ਵੀ ਚਾਹੇ ਉਹ ਕਰ ਸਕਦਾ, ਜੋ ਜੀਵ ਮੰਗਦਾ ਹੈ ਉਹਦੀਆਂ ਆਸਾਂ ਪੂਰੀਆਂ ਕਰਦਾ। ਇਸ ਲਈ ਫਰਮਾਨ ਕਰਦੇ ਨੇ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕਿ ਬਸ ਹੈ ਖਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾਂ। ਇਸ ਲਈ ਉਹ ਨਿਰੰਕਾਰ ਵਾਹਿਗੁਰੂ ਵੱਡਾ ਸਮਰੱਥ ਹੈ, ਉਹਦੀ ਸ਼ਰਨ 'ਚ ਆਉਣਾ ਗੁਰੂ ਦੇ ਰਾਹੀਂ, ਫਿਰ ਗੁਰੂ ਕਿਰਪਾ ਕਰਕੇ ਸਾਡਾ ਭਰਮ ਦਾ ਪੜਦਾ ਪਾਸੇ ਕਰਕੇ ਸਨਮੁੱਖ ਕਰ ਦਿੰਦਾ ਹੈ। ਇਸ ਲਈ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਮਨ ਸਮਰਪਣ ਹੋ ਕੇ ਪੜ੍ਹੇ ਸੁਣੇ ਖੋਜ ਕਰੇ ਤਾਂ ਗੁਰੂ ਕਿਰਪਾ ਜ਼ਰੂਰ ਕਰ ਦਿੰਦੇ ਨੇ। ਅੱਜ ਦੇ ਸ਼ਬਦ 'ਚ ਗੁਰੂ ਅਰਜਨ ਦੇਵ ਜੀ ਇਹ ਸਮਝਾ ਰਹੇ ਨੇ ਸਾਨੂੰ। ਆਓ ਸ਼ਬਦ ਦੀ ਵਿਚਾਰ ਕਰੀਏ। ਸਤਿਗੁਰ ਕਿਰਪਾ ਕਰਨ ਆਪਣੀ ਸੋਝੀ ਬਖਸ਼ ਕੇ ਆਪਣੀ ਵਿਚਾਰ ਕਰਵਾ ਲੈਣ। ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਲਾਵਲ ਮਹੱਲਾ ਪੰਜਵਾਂ।

ਇਹ ਰਹਾਓ ਦੀ ਪੰਗਤੀ ਸ਼ੁਰੂ ਦੇ ਵਿੱਚ ਅੱਜ ਇਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਜਿਹੜਾ ਵਾਹਿਗੁਰੂ ਹੈ ਉਹਦੇ ਅੱਗੇ ਅਰਦਾਸ ਕਰਨੀ ਆ ਕਿਵੇਂ ਤੂੰ ਸਮਰੱਥਾ ਕਾਰਨ ਕਰਨ ਤੂੰ ਸਮਰੱਥ ਹੈ ਸਭ ਕੁਛ ਕਰ ਸਕਦਾ ਹੈ ਜੋ ਹੋ ਰਿਹਾ ਤੇਰੇ ਹੁਕਮ 'ਚ ਹੋ ਰਿਹਾ ਤੇਰੇ ਹੁਕਮ ਤੋਂ ਕੋਈ ਬਾਹਰ ਨਹੀਂ ਹੈ ਇਸ ਲਈ ਮੇਰੇ 'ਤੇ ਕਿਰਪਾ ਕਰੋ ਮੇਰਾ ਮਨ ਵੀ ਤੇਰੇ ਹੁਕਮ 'ਚ ਆ ਜਾਵੇ ਸਾਡਾ ਮਨ ਆਕੀ ਆ ਹੁਕਮ 'ਚ ਨਹੀਂ ਆਉਂਦਾ ਤੁਮ ਸਮਰੱਥਾ ਕਾਰਨ ਕਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਉਹ ਸਭਨਾ ਗੱਲਾਂ ਦਾ ਜੋ ਵੀ ਹੈ ਸਮਰੱਥ ਪਰਮਾਤਮਾ ਵੱਡਾ ਹੈ ਕਾਰਨ ਕਰਨ ਇਸ ਲਈ ਕਾਰਨ ਕਰਨ ਵਾਲਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਦੂਜਾ ਨਹੀਂ ਕੋਈ ਹੈ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਅਲ ਸੋਏ ਜਿਹੜਾ ਹਰ ਜਗ੍ਹਾ 'ਤੇ ਵਰਤ ਰਿਹਾ ਹਰ ਜਗ੍ਹਾ ਦੇ ਉੱਤੇ ਸਾਰੇ ਜੀਵਾਂ ਨੂੰ ਪਾਲ ਰਿਹਾ ਜਲ ਵਿੱਚ ਵੀ ਥਲ 'ਤੇ ਵੀ ਮਹੀਅਲ ਮਹੀਅਲ ਕਹਿੰਦੇ ਨੇ ਧਰਤੀ ਤੋਂ ਆਕਾਸ਼ ਇਹਦੇ ਵਿੱਚ ਹੀ ਬਹੁਤ ਸਾਰੇ ਜੀਵ ਵੱਸਦੇ ਨੇ ਇਸ ਲਈ ਉਹ ਸਾਰਿਆਂ ਦੀ ਰੱਖਿਆ ਕਰਦਾ ਸਾਰਿਆਂ ਨੂੰ ਪਾਲਦਾ ਉਹ ਸਮਰੱਥ ਹੈ ਹਰ ਜਗ੍ਹਾ 'ਤੇ ਮੌਜੂਦ ਹੈ ਇਸ ਲਈ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਨੇ ਵੀ ਉਹਦੀ ਸ਼ਰਨ 'ਚ ਜਾਓ ਸ਼ਰਨ 'ਚ ਜਾ ਕੇ ਇਹ ਬੇਨਤੀ ਕਰੋ ਵੀ ਵਾਹਿਗੁਰੂ ਤੂੰ ਸਮਰੱਥ ਹੈ ਮੇਰੇ 'ਚ ਬੜੇ ਔਗਣ ਨੇ ਹਰ ਜੀਵ 'ਚ ਔਗਣ ਨੇ ਕੋਈ ਜੀਵ ਬਚਿਆ ਨਹੀਂ ਹੋਇਆ ਔਗਣਾਂ ਤੋਂ ਕਿਉਂਕਿ ਔਗਣਾਂ ਨੂੰ ਰੋਗ ਕਿਹਾ ਗਿਆ ਇਹ ਪੰਜ ਔਗਣ ਨੇ ਇਹ ਪੰਜ ਵਿਕਾਰ ਨੇ ਇਹ ਪੰਜ ਰੋਗ ਨੇ ਸਾਰਿਆਂ ਨੂੰ ਲੱਗੇ ਹੋਏ ਨੇ ਇਸ ਲਈ ਇਹਨਾਂ ਨੂੰ ਅਪਰਾਧੀ ਕਿਹਾ ਗਿਆ ਜਦੋਂ ਮਨ ਇਹਨਾਂ ਦੀ ਸ਼ਰਨ ਦੇ ਵਿੱਚ ਹੁੰਦਾ ਹੈ ਇਹਨਾਂ ਨਾਲ ਮਿਲ ਕੇ ਕਰਮ ਕਰਦਾ ਹੈ ਉਹਨੂੰ ਮਨ ਨੂੰ ਅਪਰਾਧੀ ਕਹਿ ਦਿੱਤਾ ਜਾਂਦਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਇਹਨਾਂ ਪੰਜਾਂ ਦਾ ਸਾਥ ਲੈ ਕੇ ਬਹੁਤ ਐਸੇ ਕਰਮ ਕਰੇ ਹਮ ਅਪਰਾਧੀ ਮੋਹੇ ਅਪਰਾਧੀ ਸ਼ਰਨ ਚਰਨ ਵੀ ਮੈਂ ਹੁਣ ਤੇਰੀ ਸ਼ਰਨ 'ਚ ਆ ਗਿਆ ਤੂੰ ਮੇਰੀ ਕਿਰਪਾ ਕਰਕੇ ਪਤ ਰੱਖ ਢਾਕਣ ਢਾਕ ਗੋਬਿੰਦ ਗੁਰ ਮੇਰੇ ਵੈਸੇ ਤਾਂ ਉਹ ਵੈਸੇ ਪਰਦੇ ਢੱਕ ਕੇ ਰੱਖਦਾ ਸਭ ਦੇ ਇਸ ਲਈ ਉਹ ਪਰਦੇ ਢੱਕਦਾ ਮਹਾਰਾਜ ਕਹਿੰਦੇ ਸਤਿਗੁਰ ਮਹਾਰਾਜ ਕਹਿੰਦੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ ਢਾਕਣ ਢਾਰੇ ਢਾਕ ਗੋਬਿੰਦ ਗੁਰ ਮੇਰੇ ਹੇ ਵਾਹਿਗੁਰੂ ਮੇਰਾ ਮਨ ਜਿਹੜਾ ਹੈ ਨਾ ਇਹ ਆਖੇ ਨਹੀਂ ਲੱਗਦਾ ਤੇਰੇ ਬਚਨਾਂ ਨੂੰ ਸੁਣਦਾ ਪਰ ਮੰਨਦਾ ਨਹੀਂ ਗਾ ਢਾਕਣ ਢਾਕ ਹੇ ਵਾਹਿਗੁਰੂ ਤੂੰ ਕਿਰਪਾ ਕਰ ਇਸ ਮਨ ਨੂੰ ਢੋਈ ਦੇ ਇਹ ਮਨ ਹਰ ਵੇਲੇ ਵਿਕਾਰਾਂ ਨੂੰ ਦੌੜਦਾ ਹੈ ਇਹ ਕਰਕੇ ਮੈਂ ਅਪਰਾਧੀ ਹਾਂ ਮੈਂ ਤੇਰੀ ਸ਼ਰਨ 'ਚ ਆਇਆ ਤੂੰ ਬਖਸ਼ਿੰਦ ਹੈ ਰਹਾਓ ਇਹ ਰਹਾਓ ਦੀ ਪੰਗਤੀ ਹੈ ਇਸ ਲਈ ਜਿਹੜਾ ਸ਼ਰਨ 'ਚ ਆ ਕੇ ਬੇਨਤੀ ਕਰਦਾ ਹੈ ਆਤਮ ਸਮਰਪਣ ਕਰ ਦਿੰਦਾ ਹੈ ਗੁਰੂ ਕੋਲੋਂ ਕੀ ਲੁਕੋ ਕੇ ਰੱਖ ਸਕਦੇ ਹਾਂ ਪਰਮਾਤਮਾ ਕੋਲੋਂ ਕੀ ਉਹ ਸਾਹਮਣੇ ਰੱਖ ਦਿੰਦਾ ਸਾਰਾ ਵੀ ਵਾਹਿਗੁਰੂ ਬਖਸ਼ ਲਾ ਫਿਰ ਬਖਸ਼ ਦਿੰਦਾ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਅਰਦਾਸ ਕਰਨ ਦੀ ਬੇਨਤੀ ਕਰਨ ਦੀ ਸਾਨੂੰ ਯੁਗਤੀ ਸਿਖਾ ਰਹੇ ਨੇ ਉਹ ਤਾਂ ਬਖਸ਼ੇ ਗਏ ਸੀ ਉਹ ਅਪਰਾਧੀ ਨਹੀਂ ਸੀ ਉਹ ਤਾਂ ਸ਼ਰਨ 'ਚ ਜਾ ਕੇ ਬਖਸ਼ ਗਏ ਅਤੇ ਆਪਣਾ ਰੂਪ ਹੀ ਦਿੱਤਾ ਸੀ ਉਹਨਾਂ ਨੂੰ ਤਾਂ ਉਹ ਪਰ ਸਾਨੂੰ ਸਿਖਾ ਰਹੇ ਨੇ ਅੱਗੇ ਕਿਵੇਂ ਵੀ ਉਹ ਸ਼ਰਨ 'ਚ ਗਏ ਕਿਵੇਂ ਬੇਨਤੀਆਂ ਕੀਤੀਆਂ ਕਿਵੇਂ ਪਰਮਾਤਮਾ ਨਾਲ ਮਿਲਾਪ ਕੀਤਾ ਉਹਨਾਂ ਨੇ ਫਿਰ ਉਹ ਗੁਰਬਾਣੀ ਲਿਖੀ ਜਿਵੇਂ ਉਹ ਮਿਲਾਪ ਕੀਤਾ ਇਸ ਲਈ ਉਹ ਸਾਨੂੰ ਸਮਝਾ ਰਹੇ ਨੇ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀਂ ਕਛ ਢੀਠ ਮੁਕਰਨ ਮਹਾਰਾਜ ਕਹਿੰਦੇ ਵੀ ਜੋ ਜੀਵ ਕਰਦਾ ਉਹ ਦੇਖਦਾ ਹੈ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਜਾਣਦਾ ਵੀ ਹੈ ਅਤੇ ਦੇਖਦਾ ਵੀ ਹੈ ਕਿਉਂਕਿ ਉਹ ਸਾਡੇ ਅੰਦਰ ਵੱਸਦਾ ਹੈ ਅਤੇ ਬਾਹਰ ਵੱਸਦਾ ਹੈ ਅਸੀਂ ਕਿਤੇ ਵੀ ਕੁਛ ਕਰਦੇ ਹਾਂ ਸਾਨੂੰ ਦੇਖਦਾ ਵੀ ਹੈ ਜਿਹਨੂੰ ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ ਉਹ ਵੇਖਦਾ ਵੀ ਹੈ ਅਤੇ ਸੁਣਦਾ ਵੀ ਹੈ ਇਸ ਲਈ ਇਹ ਵੀ ਮੈਨੂੰ ਗਿਆਨ ਹੋ ਗਿਆ ਸੰਗਤ 'ਚ ਆ ਕੇ ਗੁਰੂ ਦੀ ਬਈ ਤੂੰ ਦੇਖਦਾ ਵੀ ਹੈ ਸੁਣਦਾ ਵੀ ਹੈ ਗਿਆਨ ਹੋਣ ਦੇ ਬਾਵਜੂਦ ਵੀ ਮੇਰਾ ਮਨ ਢੀਠ ਹੈ ਹੋ ਗਿਆ ਅੱਖ ਨਹੀਂ ਲੱਗਦਾ ਮਹਾਰਾਜ ਕਹਿੰਦੇ ਪੇਖ ਠੌਰ ਨਾਹੀਂ ਕਛ ਢੀਠ ਮੁਕਰਨ ਕਹਿੰਦੇ ਵੀ ਮੈਂ ਮੁਕਰ ਵੀ ਨਹੀਂ ਸਕਦਾ ਹੁਣ ਤੇਰੇ ਕੋਲ
ਕਿਉਂਕਿ ਤੂੰ ਉਹਨੂੰ ਗਿਆਨ ਕਰਾ ਦਿੱਤਾ। ਇਸ ਕਰਕੇ ਤੂੰ ਅੰਤਰ ਜਾਮੀ ਹੈ, ਤੂੰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਜੋ ਜੋ ਕੀਨੋ ਸੋ ਤੁਮ ਜਾਣਿਓ। ਇਸ ਕਰਕੇ ਇਹ ਮੈਨੂੰ ਪਤਾ ਕਿ ਤੂੰ ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਇਸ ਲਈ ਉਹ ਅੰਤਰ ਜਾਮੀ ਵਾਹਿਗੁਰੂ ਸਭ ਨੂੰ ਜਾਣਦਾ ਸਾਡਾ ਮਨ ਕੀ ਕਰਦਾ। ਇਸ ਲਈ ਦੁਨੀਆਂ ਤੋਂ ਲੁਕਾ ਕੇ ਤਾਂ ਅਸੀਂ ਕੁਛ ਵੀ ਕਰ ਸਕਦੇ ਹਾਂ, ਪਰ ਉਹ ਤੋਂ ਕੁਛ ਨਹੀਂ ਲੁਕਾਇਆ ਜਾ ਸਕਦਾ। ਜਿਹਨੂੰ ਗਿਆਨ ਹੋ ਜਾਂਦਾ ਫਿਰ ਉਹ ਆਪਣੇ ਮਨ ਨੂੰ ਮੋੜਦਾ ਹੈ, ਪਰ ਮਨ ਜਿਹੜਾ ਹੈ ਢੀਠ ਹੋ ਚੁੱਕਿਆ, ਇੰਨਾ ਢੀਠ ਹੋ ਗਿਆ ਮਨ, ਕਈ ਯੁੱਗ ਹੋ ਗਏ ਸੰਸਾਰ ਦੇ ਵਿੱਚ ਇਹਨਾਂ ਪੰਜਾਂ ਦਾ ਸਾਥ, ਫਿਰ ਵਾਰ ਵਾਰ ਉੱਧਰ ਜਾਂਦਾ। ਇਸ ਲਈ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਕਿੰਨ ਸੋ ਤੁਮ ਜਾਣਿਓ। ਤੂੰ ਜਾਣਦਾ ਅਸੀਂ ਕਰ ਰਹੇ ਹਾਂ, ਫੇਰ ਕਰ ਰਹੇ ਹਾਂ, ਤੂੰ ਸਮਝਾ ਰਿਹਾ ਅਸੀਂ ਫੇਰ ਕਰ ਰਹੇ ਹਾਂ। ਵੇਖਿਓ ਠੌਰ ਨਾਹੀਂ ਕੱਛ ਢੀਠ ਮੁੱਕਰਨ। ਤੂੰ ਵੇਖਦਾ ਵੀ ਹੈ ਠੌਰ ਸਾਡਾ ਮਨ ਰੁਕਦਾ ਫੇਰ ਨਹੀਂ ਗਾ, ਨਾਹੀਂ ਕੱਛ ਢੀਠ ਮੁੱਕਰਨ, ਵੀ ਹੁਣ ਮੈਨੂੰ ਇਹ ਵੀ ਪਤਾ ਵੀ ਮੈਂ ਮੁੱਕਰ ਵੀ ਨਹੀਂ ਸਕਦਾ ਤੇਰੇ ਅੱਗੇ ਆ ਕੇ, ਕਿਉਂਕਿ ਤੇਰੇ ਜਦੋਂ ਸਨਮੁੱਖ ਹੋਣਾ ਤੂੰ ਸਭ ਕੁਛ ਦਿਖਾ ਸਕਦਾ ਵੀ ਆਹ ਕੁਛ ਕੀਤਾ। ਕਹੇ ਰਵਿਦਾਸ ਭਿਓ ਜਬ ਲੇਖੋ ਜੋ ਜੋ ਕਿੰਨ ਸੋ ਸੋ ਦੇਖਿਓ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਤਾਂ ਦਿਖਾਇਆ ਜਾਣਾ ਤੈਨੂੰ ਜੋ ਕੀਤਾ, ਇਸ ਲਈ ਗਿਆਨ ਹੋ ਗਿਆ ਵਾਹਿਗੁਰੂ ਮੈਨੂੰ, ਮੈਂ ਮੁੱਕਰ ਵੀ ਨਹੀਂ ਸਕਦਾ, ਮੈਂ ਤੇਰੀ ਸ਼ਰਨ 'ਚ ਆਇਆ, ਆਹ ਮੇਰੀ ਹਾਲਤ ਆ, ਤੁਸੀਂ ਦੇਖੋ ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਇੱਥੋਂ ਰੱਖ ਲਓ, ਕੱਢ ਲਓ, ਮੈਨੂੰ ਡੁੱਬਦੇ ਨੂੰ ਭਵ ਸਾਗਰ ਚੋਂ ਕੱਢ ਲਓ। ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ। ਕਹਿੰਦੇ ਮੈਂ ਗੁਰੂ ਤੋਂ ਸੁਣਿਆ ਤੇਰਾ ਵੱਡਾ ਪ੍ਰਤਾਪ ਹੈ, ਇਸ ਲਈ ਮੈਂ ਤੇਰੀ ਸ਼ਰਨ 'ਚ ਆਇਆ, ਹੋਰ ਮੈਂ ਕਿਸੇ ਦੀ ਸ਼ਰਨ ਨੂੰ ਤੱਕੀ ਹੋਈ ਨਹੀਂ। ਵਾਹਿਗੁਰੂ ਦੀ ਸ਼ਰਨ 'ਚ ਚਲੇ ਜਾਣਾ, ਗੁਰੂ ਦੀ ਸ਼ਰਨ 'ਚ ਚਲੇ ਜਾਣਾ, ਗੁਰੂ ਨੇ ਮੈਨੂੰ ਦੱਸ ਦਿੱਤਾ। ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਤੇਰਾ ਸੁਭਾਅ ਹੈ ਬਹੁਤ ਵੱਡਾ, ਤੇਰੇ ਜਿੱਡਾ ਕੋਈ ਨਹੀਂ ਹੈ। ਕਹਿੰਦੇ ਤੇਰਾ ਸੁਭਾਅ ਕੀ ਹੈ? ਤੇਰਾ ਨਾਮ ਹੈ ਜੋ ਜਿਹਨੂੰ ਤੂੰ ਨਾਮ ਦੀ ਦਾਤ ਦੇ ਦਿੰਦਾ ਉਹਦੇ ਕੀਤੇ ਹੋਏ ਪਾਪ ਖਤਮ ਕਰ ਦਿੰਦਾ, ਕਰੋੜਾਂ ਪਾਪ ਖੰਡਨ ਹੋ ਜਾਂਦੇ ਨੇ। ਕੀ ਕਹਿੰਦੇ ਨੇ? ਤੁਮਰੋ ਕੋਟ ਅਗਾਂ ਤੇਰੋ ਨਾਮ ਹਰਨ। ਪਰਮੇਸ਼ਰ ਦੇ ਨਾਮ ਦੇ ਵਿੱਚ ਇੱਕ ਸ਼ਕਤੀ ਹੈ, ਉਹ ਨਾਮ ਜੋ ਹੈ ਨਿਰੰਕਾਰ ਦਾ, ਉਹ ਸਾਡੇ ਕੀਤੇ ਪਾਪ ਖੰਡਨ ਕਰ ਦਿੰਦਾ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ, ਇਹ ਪਾਪਾਂ ਨੂੰ ਖੰਡਨ ਕਰਨ ਵਾਲਾ ਇੱਕ ਨਾਮ ਹੀ ਹੈ। ਇਸ ਲਈ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਅਤੇ ਅੱਗੇ ਸੁਰਤੀ ਦੁਆਰਾ ਧਿਆਨ ਜਿਹਨੂੰ ਕਹਿੰਦੇ ਨੇ ਕਰਨ ਦੇ ਨਾਲ ਸਾਡੇ ਪਾਪ ਖੰਡਨ ਹੋ ਜਾਂਦੇ ਨੇ। ਇਸ ਕਰਕੇ ਉਹ ਪਰਮੇਸ਼ਰ ਦਾ ਨਾਮ ਕਿਣਕਾ ਹੀ ਸਾਡੇ ਹਿਰਦੇ 'ਚ ਵੱਸ ਜਾਵੇ ਮਹਾਰਾਜ ਕਹਿੰਦੇ ਤਾਂ ਵੀ ਇਹ ਪਾਪ ਖੰਡਨ ਹੋ ਜਾਣਗੇ। ਇੱਥੋਂ ਤੱਕ ਵੀ ਹੈ ਕਿ ਜਿਹੜਾ ਅਸੀਂ ਮੁੱਖ ਦੁਆਰਾ ਵੀ ਨਾਮ ਜਪਦੇ ਹਾਂ ਇਹਦੇ ਨਾਲ ਵੀ ਸਾਡੇ ਕੀਤੇ ਪਾਪ ਖੰਡਨ ਹੁੰਦੇ ਨੇ, ਜੇ ਮਨ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਪੇ, ਜੇ ਮਨ ਗੈਰ ਹਾਜ਼ਰ ਹੈ ਫਿਰ ਤਾਂ ਵੱਖਰੀ ਗੱਲ ਹੈ। ਇਸ ਲਈ ਵਾਹਿਗੁਰੂ ਗੁਰਮੰਤਰ ਹੈ, ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹ ਤੂੰ ਦਿੱਤਾ ਆ ਕੇ ਸੰਸਾਰ ਨੂੰ ਤਾਰਨ ਲਈ। ਜਿਹੜਾ ਜਪਦਾ ਉਹਦੇ ਪਾਪ ਖੰਡਨ ਹੁੰਦੇ ਜਾਂਦੇ ਨੇ, ਇੱਕ ਦਿਨ ਤੂੰ ਉਹ ਨਾਮ ਦੀ ਦਾਤ ਬਖਸ਼ ਦਿੰਦਾ ਅਤੇ ਸਾਰੇ ਹੀ ਪਾਪ ਖੰਡਨ ਹੋ ਜਾਂਦੇ ਨੇ। ਇਸ ਲਈ ਇੱਕ ਵਾਰ ਕਹਿਣ ਦੇ ਨਾਲ ਵੀ ਸਾਡੇ ਕੀਤੇ ਪਾਪ ਖੰਡਨ ਹੁੰਦੇ ਨੇ। ਤਾਂ ਕਰਕੇ ਪਰਮੇਸ਼ਰ ਦਾ ਨਾਮ ਹੈ ਉਹ ਸਭ ਤੋਂ ਵੱਡੀ ਗੱਲ ਹੈ। ਕੋਟ ਅਗਾਹ ਵੀ ਕੀਤੇ ਹੋਏ ਪਾਪ ਕਰੋੜਾਂ ਹੀ, ਕਿੰਨੇ ਜਨਮਾਂ ਦੇ, ਤੇਰੋ ਨਾਮ ਹਰਨ, ਤੇਰਾ ਨਾਮ ਖਤਮ ਕਰ ਦਿੰਦਾ ਹੈ। ਜਿਵੇਂ ਇੱਕ ਤੀਲੀ ਘਾਹ ਦਾ ਕਿੱਡਾ ਮਰਜ਼ੀ ਵੱਡਾ ਢੇਰ ਹੋਵੇ, ਜਿੱਡੀ ਮਰਜ਼ੀ ਲੱਕੜ ਹੋਵੇ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਥੋੜ੍ਹੀ ਜਿਹੀ ਅੱਗ। ਇਸੇ ਤਰ੍ਹਾਂ ਹੀ ਤੇਰੇ ਨਾਮ 'ਚ ਇੱਕ ਸ਼ਕਤੀ ਹੈ, ਉਹ ਸਾਡੇ ਕੀਤੇ ਹੋਏ ਪਾਪ ਖੰਡਨ ਕਰਕੇ ਸਾੜ ਕੇ ਸਵਾਹ ਕਰ ਦਿੰਦਾ ਹੈ। ਤਾਂ ਕਰਕੇ ਮਹਾਰਾਜ ਤੇਰੇ ਮੈਂ ਸ਼ਰਨ 'ਚ ਆਇਆ, ਮੈਂ ਇਹ ਪ੍ਰਤਾਪ ਸੁਣਿਆ ਵੀ ਤੇਰੇ ਦਰ ਤੋਂ ਨਾਮ ਦੀ ਦਾਤ ਮਿਲਦੀ ਆ। ਤਾਂ ਅਸੀਂ ਅਰਦਾਸ 'ਚ ਰੋਜ਼ ਕਹਿੰਦੇ ਹਾਂ ਇਹ ਨਾਮ ਦੀ ਦਾਤ ਬਖਸ਼ੋ। ਤਾਂ ਫਿਰ ਮਹਾਰਾਜ ਕਹਿੰਦੇ ਨੇ ਵੀ ਇਹ ਮੰਗੋ ਆ ਕੇ, ਤੁਸੀਂ ਜਦੋਂ ਮੰਗੋਗੇ ਇਹ ਦੇ ਦੂਗਾ। ਇਸ ਲਈ
ਇਹ ਦਾਤ ਦਾਤੇ ਕੋਲ ਹੈ, ਇਹ ਦਾਤ ਮੰਗਣ ਦਾ ਤਰੀਕਾ ਹੈ, ਬੇਨਤੀ ਜੋਦੜੀ ਵੀ ਮਹਾਰਾਜ ਕਿਰਪਾ ਕਰੋ ਮੈਨੂੰ ਇਹ ਦਾਤ ਬਖਸ਼ੋ, ਇਹ ਨਾਮ ਦੀ ਦਾਤ ਬਖਸ਼ੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਗੁਰਬਾਣੀ 'ਚ ਵੀ ਇਹਦੋਂ ਬਿਨਾਂ ਜੇ ਤੁਸੀਂ ਮੰਗਦੇ ਹੋ, ਨਾਮ ਦੀ ਦਾਤ ਤੋਂ ਬਿਨਾਂ ਮੰਗਣਾ ਤਾਂ ਚਲੋ ਵੱਖਰੀ ਗੱਲ ਹੁੰਦੀ ਹੈ, ਪਰ ਨਾਮ ਜ਼ਰੂਰ ਮੰਗਣਾ। ਜੇ ਤੁਸੀਂ ਹੋਰ ਸਾਰਾ ਕੁਛ ਮੰਗੀ ਜਾਂਦੇ ਇਹ ਨਹੀਂ ਮੰਗਦੇ, ਫਿਰ ਕਹਿੰਦੇ ਦੁੱਖ ਹੀ ਖੜੇ ਕਰ ਰਹੇ ਹੋ। ਬਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਸ ਲਈ ਇਹ ਨਾਮ ਹੀ ਹੈ ਜਿਹੜਾ ਕਿ ਸਾਡੇ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਸਾਡੇ ਅੰਦਰੋਂ ਖਤਮ ਕਰ ਦਿੰਦਾ। ਇਹ ਨਾਮ ਹੀ ਹੈ ਜਿਹੜੇ ਪੰਜ ਨੇ ਵਿਕਾਰ ਉਹਨਾਂ ਨੂੰ ਬੰਨ ਕੇ ਸਾਡੇ ਅੱਗੇ ਲਾ ਦਿੰਦਾ। ਇਸ ਕਰਕੇ ਇਹ ਪਾਪ ਜਿਹੜੇ ਸਾਡੇ ਮਨ ਕਰਦਾ ਹੈ, ਪੰਜਾਂ ਨਾਲ ਮਿਲ ਕੇ ਕਰਦਾ, ਪਾਪ ਕਰੇ ਪੰਚਾਂ ਕੇ ਵਸ ਰਹੇ। ਇਸ ਕਰਕੇ ਇਹ ਪੰਜਾਂ ਤੋਂ ਸਾਡਾ ਖਿਹੜਾ ਛਡਾ ਦਿਉ। ਮੈਨੂੰ ਪਤਾ ਲੱਗਿਆ ਮੈਂ ਤੇਰੀ ਸ਼ਰਨ 'ਚ ਆਇਆ, ਤੇਰਾ ਨਾਮ ਇਹ ਕੀਤੇ ਪਾਪ ਖੰਡਨ ਕਰ ਸਕਦਾ। ਪੰਜੇ ਬੱਧੇ ਮਹਾਂਬਲੀ ਕਰ ਸੱਚੋ, ਜਿਨ੍ਹਾਂ ਨੇ ਸੱਚ ਬ੍ਰਹਮ ਦਾ ਆਸਰਾ ਲਿਆ ਉਹ ਪੰਜਾਂ ਤੋਂ ਖਿਹੜਾ ਛਡਾ ਸਕਦਾ। ਹੋਰ ਕੋਈ ਨਹੀਂ ਸਾਡੇ 'ਚ ਦੁਨੀਆਂ ਦੇ ਵਿੱਚ ਤਾਕਤ ਵੀ ਤੁਹਾਨੂੰ ਇਹਨਾਂ ਪੰਜਾਂ ਤੋਂ ਛਡਾ ਦੇਵੇ। ਤਾਂ ਕਰਕੇ ਬੇਨਤੀ ਕਰਨੀ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਜੀ, ਫਿਰ ਤੁਹਾਨੂੰ ਸਮਝਾ ਰਹੇ ਨੇ। ਹਮਰੋ ਸੁਹਾਓ ਸਦਾ ਸਦ ਪੂਲਣ ਤੁਮਰੋ ਬਿਰਧ ਪਤਤ ਉਧਰਨ। ਮਹਾਰਾਜ ਕਹਿੰਦੇ ਵੀ ਸਾਡਾ ਤਾਂ ਇਹ ਸੁਭਾਅ ਹੈ ਮਨ ਦਾ, ਇਹ ਬਿਲਕੁਲ ਸੱਚ ਹੈ। ਹਮਰੋ ਸੁਹਾਓ ਸਦਾ ਸਦ ਭੁੱਲਣ, ਅਸੀਂ ਸਦਾ ਹੀ ਭੁੱਲ ਜਾਂਦੇ ਹਾਂ।

ਤੁਮ ਕੈਸੇ ਹੁੰਦਾ, ਵੀ ਤੈਨੂੰ ਕਿਹਨੇ ਕਹਿਣਾ ਸੀ ਤੂੰ ਪਤਤ ਨੂੰ ਪਾਵਣ ਪਤਨ ਪਾਵਣ ਹੁੰਦਾ, ਵੀ ਤੂੰ ਕਿਵੇਂ ਪਾਪਾਂ ਨੂੰ ਖੰਡਣ ਵਾਲਾ, ਤੇਰੀ ਕਿਵੇਂ ਕਿਸੇ ਨੇ ਸੋਭਾ ਕਰਨੀ ਸੀ, ਕਿਉਂਕਿ ਤੂੰ ਪਾਪਾਂ ਨੂੰ ਖੰਡਣ ਵਾਲਾ, ਇਸ ਕਰਕੇ ਮੈਂ ਪਾਪੀ ਹਾਂ, ਤੂੰ ਪਾਪ ਖੰਡਣ ਵਾਲਾ। ਇਸ ਲਈ ਸਾਡਾ ਸੁਭਾਅ ਹੈ ਅਸੀਂ ਭੁੱਲ ਜਾਂਦੇ ਹਾਂ। ਇਹ ਬੇਨਤੀ ਆ ਸ਼ਰਨ ਚ ਆ ਕੇ, ਮੈਂ ਭੁੱਲਣ ਵਾਲਾ, ਭੁੱਲਣ ਵਾਲਾ ਜੀਵ, ਸਭ ਸੰਸਾਰ ਭੁੱਲਣ ਵਾਲਾ ਹੀ ਆ, ਇੱਕ ਵਾਹਿਗੁਰੂ ਨਹੀਂ ਭੁੱਲਦਾ। ਹਾਂ, ਜਿਨ੍ਹਾਂ ਦੇ ਹਿਰਦੇ ਚੋਂ ਵਸ ਗਿਆ ਫਿਰ ਉਹ ਨਹੀਂ ਭੁੱਲਦੇ। ਆਹ ਬਾਣੀ ਉਹਨਾਂ ਦੀ ਆ ਜਿਨ੍ਹਾਂ ਦੇ ਹਿਰਦੇ ਚੋਂ ਵਸਿਆ, ਉਹਨਾਂ ਨੂੰ ਨਹੀਂ ਭੁੱਲਿਆ। ਉਹ ਤਾਂ ਸਾਨੂੰ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਜੀ, ਤੁਸੀਂ ਬੇਨਤੀ ਕਰੋ ਵਾਹਿਗੁਰੂ ਮੈਂ ਭੁੱਲਣ ਵਾਲਾ, ਮੈਂ ਹਰ ਵੇਲੇ ਭੁੱਲਦਾ। ਤੁਹਾਡਾ ਸੁਭਾਅ ਹੈ ਤੁਸੀਂ ਪਤਤਾ ਨੂੰ ਤਾਰਨ ਵਾਲੇ ਹੋ, ਕਿਰਪਾ ਕਰੋ ਮੇਰੇ ਤੇ, ਬੇਨਤੀ ਹੈ, ਮੇਰੀ ਜੋਦੜੀ ਹੈ। ਇਸ ਕਰਕੇ ਕਰਣਾ ਮੈਂ ਕਿਰਪਾਲ, ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ। ਹੇ ਵਾਹਿਗੁਰੂ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਤੂੰ ਕਿਰਪਾਲੂ ਦਿਆਲੂ ਹੈ, ਤੇਰੇ ਕੋਲੇ ਉਹ ਖਜ਼ਾਨਾ ਹੈ ਕਿਰਪਾ ਦਾ, ਉਹ ਖਜ਼ਾਨਾ ਤੂੰ ਕਿਰਪਾ ਦਾ ਮੈਨੂੰ ਬਖਸ਼ਿਸ਼ ਕਰ ਦੇ, ਨਾਮ ਦਾ ਖਜ਼ਾਨਾ। ਕਿਰਪਾ ਨਿਧ ਨਿਧ ਜਿੱਥੇ ਵੀ ਸ਼ਬਦ ਆਊ ਗੁਰਬਾਣੀ 'ਚ, ਉਹ ਖਜ਼ਾਨੇ ਦਾ ਨਾਮ ਹੈ ਨਾਮ ਨਿਧਾਨ। ਨਾਮ ਨੂੰ ਨਿਧਾਨ ਵੀ ਕਿਹਾ, ਨਿਧ ਵੀ ਕਿਹਾ, ਖਜ਼ਾਨਾ ਵੀ ਕਿਹਾ। ਇਸ ਕਰਕੇ ਇਹ ਨਾਮ ਨਿਧਾਨ ਹੈ ਜਿਹੜਾ, ਇਹ ਬਖਸ਼ਿਸ਼ ਕਰਦੇ, ਇਹਦੇ ਕਰਕੇ ਮੇਰਾ ਜੀਵਨ ਬਣਨਾ ਹੈ, ਇਹਦੋ ਬਿਨਾਂ ਕੋਈ ਜੀਵਨ ਨਹੀਂ ਹੈ। ਇਸ ਲਈ ਕਿਰਪਾ ਨਿਧ, ਹੇ ਵਾਹਿਗੁਰੂ ਕਿਰਪਾ ਦੇ ਖਜ਼ਾਨੇ ਮੇਰੇ 'ਤੇ ਕਿਰਪਾ ਕਰੋ, ਬੇਨਤੀ ਹੈ, ਜੋਦੜੀ ਹੈ। ਇਸ ਲਈ ਇਹ ਕਿਰਪਾ ਨਿਧ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ, ਇਹ ਤੇਰਾ ਖਜ਼ਾਨਾ ਨਾਮ ਨਿਧਾਨ। ਜਦੋਂ ਅਸੀਂ ਗੁਰੂ ਵਾਲੇ ਬਣ ਕੇ ਸਤਿਗੁਰ ਦੇ ਸਨਮੁਖ ਰਹਿੰਦੇ ਹਾਂ, ਸਤਿਗੁਰ ਤੋਂ ਬਾਣੀ ਨੂੰ ਵਿਚਾਰਨਾ, ਸਮਝਣਾ, ਇਹਦੇ ਅਨੁਸਾਰ ਜੀਵਨ ਬਤੀਤ ਕਰਨਾ, ਫਿਰ ਇਹ ਸਾਨੂੰ ਮਿਲ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਜੀਵਨ ਪਦ ਨਾਨਕ ਹਰ ਦਰਸ਼ਨ। ਅਸਲ ਜੀਵਨ ਕੀ ਹੈ? ਜੀਵਨ ਪਦ ਨਾਨਕ ਹਰ ਦਰਸ਼ਨ, ਹਰੀ ਦੇ ਦਰਸ਼ਨ ਹੋ ਜਾਣ। ਇਹ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਤੁਹਾਡੇ ਦਰਸ਼ਨ ਹੋ ਜਾਣ। ਇਸ ਕਰਕੇ ਬੇਨਤੀਆਂ ਜੋਦੀਆਂ ਜਦੋਂ ਜੀਵ ਕਰਦਾ ਹੈ ਉਹ ਸੁਣਦਾ ਹੈ, ਇਸ ਕਰਕੇ ਫਿਰ ਬੇਨਤੀ ਕਰਦੇ ਨੇ ਦਰਸ਼ਨ ਕੋ ਮਨ ਆਸ ਘਨੇਰੀ, ਐਸਾ ਕੋਈ ਸੰਤ ਮੁੱਖ ਪਿਰ ਮਿਲਾਵੇ, ਕੋਈ ਐਸਾ ਮਿਲ ਜਾਵੇ ਸਾਧੂ ਸੰਤ ਗੁਰਮੁਖ ਭਗਤ, ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਵੇ। ਜੀਵਨ ਪਦ, ਜੀਵਨ ਕਦੋਂ ਹੈ ਸਾਡਾ? ਮਹਾਰਾਜ ਕਹਿੰਦੇ ਭਾਵੇਂ ਉਮਰ ਕਿੱਡੀ ਮਰਜ਼ੀ ਹੋ ਜਾਵੇ, ਭਾਵੇਂ 100 ਸਾਲ ਦੀ ਉਮਰ ਹੋ ਜਾਵੇ, ਜਿਸ ਦਿਨ ਤੁਸੀਂ ਆਪਣੇ ਮਾਲਕ ਨਾਲ ਜੁੜ ਗਏ, ਵਾਹਿਗੁਰੂ ਨਾਲ ਜੁੜ ਗਏ, ਗੁਰੂ ਨਾਲ ਜੁੜ ਗਏ, ਤੁਹਾਡਾ ਜੀਵਨ ਹੈ, ਉਸ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਤਾਂ ਕਰਕੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਜੀਵਨ ਤੋ ਗਨੀਆਂ ਜੋ ਹਰ ਪੇਖਾਂ। ਜਦੋਂ ਅਸੀਂ ਹਰੀ ਨੂੰ ਬ੍ਰਹਮ ਨੂੰ ਸੱਚ ਦੀ ਪਛਾਣ ਕਰ ਲੈਂਦੇ ਹਾਂ ਗੁਰੂ ਦੇ ਰਾਹੀਂ, ਉਦੋਂ ਸਾਡਾ ਜੀਵਨ ਗਿਣਿਆ ਜਾਂਦਾ। ਜੀਵਨ ਤੋ ਗਣੀਆਂ ਹਰ ਪੇਖਾਂ, ਜੀਵਨ ਉਦੋਂ ਗਿਣਿਆ ਜਾਂਦਾ ਜਦੋਂ ਹਰੀ ਨੂੰ ਦੇਖ ਲਿਆ। ਇਸ ਲਈ ਇਹ ਜੀਵਨ ਮੈਨੂੰ ਬਖਸ਼ੋ, ਕਿਉਂਕਿ ਜਿੰਨਾ ਚਿਰ ਤੂੰ ਕਿਰਪਾ ਨਹੀਂ ਕਰਦਾ ਉਨਾ ਚਿਰ ਤੇਰੇ ਦਰਸ਼ਨ ਨਹੀਂ ਹੋ ਸਕਦੇ। ਜਿੰਨਾ ਚੂ ਇਹ ਭਰਮ ਦਾ ਪੜਦਾ, ਇਹ ਮੇਰੇ ਅੰਦਰੋਂ ਇਹ ਵਿਕਾਰ ਨਹੀਂ ਖਤਮ ਕਰਦਾ ਉਨਾ ਚਿਰ ਤੇਰੇ ਦਰਸ਼ਨ ਨਹੀਂ ਹੋ ਸਕਦੇ। ਇਸ ਲਈ ਕਿਰਪਾ ਕਰੋ, ਹੇ ਵਾਹਿਗੁਰੂ ਮੈਨੂੰ ਇਹ ਵਿਕਾਰਾਂ ਤੋਂ ਛੁਟਕਾਰਾ ਦਵਾ ਦਿਓ, ਤਾਂ ਕਿ ਇਹ ਕਿਰਪਾ ਨਿਧ ਤੇਰੇ ਨਾਮ ਦੇ ਨਾਲ ਇਹ ਕਰੋੜਾਂ ਪਾਪ ਖੰਡਨ ਹੋ ਜਾਂਦੇ ਨੇ, ਇਹ ਮੈਨੂੰ ਖਜ਼ਾਨਾ ਬਖਸ਼ੋ। ਤਾਂ ਕਰਕੇ ਫਿਰ ਉਹ ਜਿਹਦੇ 'ਤੇ ਖੁਸ਼ ਹੁੰਦਾ ਉਹਨੂੰ ਇੱਕ ਨਾਮ ਦਾ ਕਿਣਕਾ ਦਿੰਦਾ ਹੈ, ਕਿਉਂਕਿ ਨਾਮ ਦਾ ਕੋਈ ਅੰਤ ਨਹੀਂ ਪਾ ਸਕਿਆ, ਨਾਮ ਬੇਅੰਤ ਹੈ, ਕਿਉਂਕਿ ਨਾਮ ਤੋਂ ਦੁਨੀਆ ਪੈਦਾ ਹੋਈ ਹੈ, ਨਾਮ ਦੇ ਆਸਰੇ ਦੁਨੀਆ ਖੜ੍ਹੀ ਹੈ, ਖੰਡਾਂ ਬ੍ਰਹਿਮੰਡਾਂ 'ਚ ਨਾਮ ਹੈ। ਇਸ ਲਈ ਨਾਮ ਤੋਂ ਸਭ ਕੁਛ ਪੈਦਾ ਕਰਕੇ ਨਾਮ ਦੇ ਆਸਰੇ 'ਤੇ, ਨਾਮ ਇੱਕ ਸ਼ਕਤੀ ਹੈ, ਇਸ ਲਈ ਉਹ ਜਿਹੜਾ ਨਾਮ ਹੈ ਉਹਦੇ 'ਚੋਂ ਇੱਕ ਕਿਣਕਾ ਸਾਡੇ ਹਿਰਦੇ 'ਚ ਵਸਾ ਦਿੰਦਾ। ਫਿਰ ਜਦੋਂ ਅਸੀਂ ਅਰਦਾਸਾਂ ਕਰਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ 'ਚ ਦੱਸਦੇ ਨੇ, ਕਿਣਕਾ ਏਕ ਜਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਇਸ ਲਈ ਉਹ ਨਾਮ ਦਾ ਕਿਣਕਾ ਸਾਡੇ ਹਿਰਦੇ 'ਚ ਵਸ ਜਾਵੇ ਅਤੇ ਮਹਾਰਾਜ ਕਹਿੰਦੇ ਵੀ ਇਹ ਸਾਡੇ ਕੀਤੇ ਪਾਪ ਹੀ ਖੰਡਨ ਹੋ ਜਾਣ, ਤਾਂ ਕਰਕੇ ਫਿਰ ਮਨ ਜਿਹੜਾ ਹੈ ਫਿਰ ਤੇਰੀ ਸ਼ਰਨ 'ਚ ਰਹੂਗਾ ਹਰ ਵੇਲੇ, ਨਹੀਂ ਤਾਂ ਅਸੀਂ ਭੁੱਲ ਜਾਂਦੇ ਹਾਂ ਹਰ ਵੇਲੇ। ਤਾਂ ਕਰਕੇ ਕਿਰਪਾ ਨਿਧ, ਹੇ ਕਿਰਪਾਲੂ ਵਾਹਿਗੁਰੂ ਦਿਆਲੂ, ਮੈਨੂੰ ਇਹ ਕਿਰਪਾ ਬਖਸ਼ਿਸ਼ ਕਰੋ।

ਉਹਦੀ ਬਖਸ਼ਿਸ਼ ਤੋਂ ਬਿਨਾਂ ਸੰਗਤ 'ਚ ਨਹੀਂ ਆਇਆ ਜਾ ਸਕਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਗੁਰਬਾਣੀ ਨੂੰ ਸੁਣਿਆ ਵੀ ਨਹੀਂ ਜਾ ਸਕਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਸੰਗਤ ਦੇ ਵਿੱਚ ਬੈਠਿਆ ਵੀ ਨਹੀਂ ਜਾ ਸਕਦਾ, ਅੱਗੇ ਉਹਦੀ ਬਖਸ਼ਿਸ਼ ਤੋਂ ਬਿਨਾਂ ਉਹਨੂੰ ਮਿਲਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਸਭ ਕੁਛ ਵਾਹਿਗੁਰੂ ਜੀ ਦੇ ਹੱਥ ਹੈ, ਤੂੰ ਸਮਰੱਥਾ ਕਾਰਨ ਕਰਨ, ਇਹ ਅਰਦਾਸ ਬੇਨਤੀ ਹੈ। ਤੂੰ ਸਮਰੱਥ ਹੈ, ਕਾਰਨ ਕਰਨ ਹੈ, ਢਾਕਣ ਢਾਕ ਗੋਬਿੰਦ ਗੁਰ ਮੇਰੇ, ਹੇ ਵਾਹਿਗੁਰੂ ਮੇਰੇ ਪਰਦੇ ਤੂੰ ਢੱਕਦਾ ਹੈ, ਅੱਗੇ ਵੀ ਢੱਕਦਾ ਰਹਿੰਦਾ ਹੈ, ਵੀ ਪਰ ਇਹ ਬੇਨਤੀ ਹੈ ਵੀ ਹੁਣ ਮੈਂ ਤੇਰੀ ਸ਼ਰਨ 'ਚ ਆ ਗਿਆ, ਮੈਨੂੰ ਇਹ ਬਖਸ਼ ਦੇ, ਕਿਰਪਾ ਕਰ ਦੇ, ਕਿਰਪਾ ਨਿਧ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਾਨੂੰ ਬੇਨਤੀਆਂ ਜੋਦੜੀਆਂ, ਅਤੇ ਆਪਾਂ ਗੁਰੂ ਦੇ ਸਾਹਮਣੇ, ਕਿਉਂਕਿ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ, ਉਹ ਸਾਨੂੰ ਜਾਣਦਾ, ਤਾਂ ਕਰਕੇ ਮਹਾਰਾਜ ਕਹਿੰਦੇ ਵੀ ਉਹ ਤੋਂ ਕੁਛ ਇੱਥੋਂ ਕੀ ਲੁਕਾ ਸਕਦੇ ਹਾਂ। ਇਸ ਕਰਕੇ ਤੂੰ ਵਾਹਿਗੁਰੂ ਕਿਰਪਾ ਕਰ, ਮੈਨੂੰ ਬਖਸ਼ ਦੇ, ਮੇਰਾ ਮਨ ਮੋੜ ਲਾ, ਆਪਦੇ ਚਰਨਾਂ ਨਾਲ ਜੋੜ ਲਾ। ਸੋ ਇਹ ਬੇਨਤੀਆਂ ਜੋਦੜੀਆਂ ਕਰਨੀਆਂ ਅੱਜ ਦੇ ਸ਼ਬਦ 'ਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸਾਨੂੰ ਸਿਖਾ ਰਹੇ ਨੇ, ਅਤੇ ਅਸੀਂ ਸਾਰੇ ਸਿੱਖ ਹਾਂ, ਅਸੀਂ ਇਹ ਬੇਨਤੀਆਂ ਕਰਾਂਗੇ। ਮਹਾਰਾਜ ਕਹਿੰਦੇ ਫਿਰ ਉਹ ਸੁਣਦਾ ਵੀ ਆ, ਦੇਖਦਾ ਵੀ ਆ, ਉਹ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ। ਗੁਰੂ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਜਾਂਦਾ ਸੰਗਤ ਦੇ ਅਨੁਕੂਲ ਨਾ ਹੋਵੇ, ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਜੋੜ ਕੇ ਆਪਣੀ ਮਹਿਮਾ ਕਰਵਾ ਕੇ ਜੀਵਨ ਸਫਲ ਕਰ ਦੇਣ। ਅੱਜ ਆਪਣਾ ਇਸ ਸਥਾਨ 'ਤੇ ਸ਼ਾਮ ਦੀ ਕਥਾ ਅਖੀਰਲਾ ਕਥਾ ਹੈ, ਫਿਰ ਕਿਤੇ ਸਮਾਂ ਬਣਿਆ ਫਿਰ ਦਰਸ਼ਨ ਕਰਾਂਗੇ। ਗੁਰੂ ਨੇ ਕਿਰਪਾ ਕਰਕੇ ਇਹ ਆਪਣੀ ਵਡਿਆਈ ਕਰਵਾਈ ਹੈ ਆਪਣੇ ਚਰਨਾਂ 'ਚ ਬਿਠਾ ਕੇ, ਇਹ ਉਹਦੀ ਕਿਰਪਾ ਨਾਲ ਹੀ ਹੋ ਸਕਦੀ ਹੈ। ਆਪਾਂ ਕੋਈ ਜੀਵ ਅਲਪੱਗ ਜੀਵ ਹਾਂ, ਆਪਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਇੰਨਾ, ਇਸ ਕਰਕੇ ਉਹ ਆਪਣਾ ਗਿਆਨ ਬਖਸ਼ਿਸ਼ ਕਰਕੇ ਚਰਨਾਂ ਨਾਲ ਜੋੜ ਲੈਂਦਾ, ਬਖਸ਼ ਦਿੰਦਾ। ਸੋ ਇਸ ਕਰਕੇ ਗੁਰਬਾਣੀ ਗਾਦ ਬੋਧ ਹੈ। ਵਿਚਾਰ ਕਰਦਿਆਂ ਵਿਚਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੁ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਨਿਸ਼ਾਂ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਸ ਦੀਆਂ ਇਹ ਬੜਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਜ ਸ਼ਬਦ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸਖੋ, ਅਤਿਤ ਕਰਿਆ ਹਦ ਵਾਜੇ, ਆਨੰਦ ਸੁਨੋ ਬੜਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰਿਆ, ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬੱਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ,

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜਨ ਵਾਜੀ ਸਾਹ ਸੁੰਦਰਤਾ ਆਪਣ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਕਰਨਾ ਦੀਆਂ ਹਾਜ਼ਰੀਆਂ ਕਰਕੇ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੀ ਕਥਾ ਸਰਵਣ ਕਰ ਰਿਹਾ ਸੀ ਜਾਗੀ ਜਥੇ ਦਾ ਭਾਈ ਸਾਹਿਬ ਜੀ ਦਾ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ

ਸ਼ਬਦ ਠੀਕ ਆ।

0: ਸਿਮਰਨ ਦੁਖ ਜਮ ਨਸ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
0: ਪ੍ਰਭ ਕੈ ਦੁਸ਼ਮਣ ਦੁਸ਼ਮਣ ਤਰੈ
1: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
0: ਪ੍ਰਭ ਕੈ ਸਿਮਰਨ ਆਨੰਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ
0: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
0: ਸਰਮਨ ਦਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪਤਾ ਪੂਜਾ
0: ਪ੍ਰਭ ਕੈ ਸਿਮਰਨ ਵੈਨਸੇ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਸਨਾਨੀ
0: ਪ੍ਰਭ ਕੈ ਸਿਮਰਨ ਧਰ ਕੈ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
0: ਪ੍ਰਭ ਕੈ ਸਿਮਰਨ ਸੁਫਲ ਭਲਾ
1: ਸੇ ਸਿਮਰੇ ਜਿਨ ਆਪ ਸਿਮਰਾਏ
0: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੈ ਸਿਮਰਨ ਉਦਰੇ ਮੁੱਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਜੈ
0: ਪ੍ਰਭ ਕੈ ਸਿਮਰਨ ਸਭ ਕੋ ਸੁਜੈ
1: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭ ਕੈ ਸਿਮਰਨ ਪੂੰਡ ਨਾਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਰਿਧ ਮਾਏ ਸਮਾਏ
1: ਪ੍ਰਭ ਜੀ ਵਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਰਸ਼ਨ ਦਸਨਾ
1: ਪ੍ਰਭ ਕੋ ਸਿਮਰੇ ਸੇ ਧਨਵੰਤੇ
0: ਪ੍ਰਭ ਕੋ ਸਿਮਰੇ ਸੇ ਧਨਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
0: ਨਾਨਕ ਜਨ ਕੀ ਮੰਗੈ ਰਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਬਸੇ ਹਰ ਨੀਤਾ
1: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅਨਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੈ ਸਿਮਰਨ ਕਬੂਨਾ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣਵਾਨੀ
0: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ
0: ਪ੍ਰਭ ਕੈ ਸਿਮਰਨ ਕਮਲ ਵਗਾਸਨ
1: ਪ੍ਰਭ ਕੈ ਸਿਮਰਨ ਅਨਹਾ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
0: ਨਾਨਕ ਤਿੰਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਬੇਦ ਪਾਏ
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ
0: ਹਰ ਸਿਮਰਨ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਆਕਾਰ
0: ਹਰ ਸਿਮਰ ਮੈਂ ਆਪ ਨਿਰੰਕਾਰਾ
1: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ

0: ਹਰ ਅਸਰਾਤੇ
1: ਸੁਨ ਸਮਾਧ ਨਾਮ ਰਸਮਾਤੇ
0: ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪਰ ਨਹੀਂ ਛਪੈ
0: ਭਗਤ ਮੁਕਤ ਬਹੁ ਕਰੇ

0: ਚੇਤ ਪ੍ਰਾਨੀ
1: ਕਵਨ ਮੂਲਤੇ ਕਵਨ ਦਿਸ਼ਤਾਨੀ
0: ਜਿਨ ਤੂੰ ਸਾਸ ਵਾਰ ਸਗਾਰਿਆ
1: ਗਰ ਭਗਨ ਮੈਂ ਜਿਨੇ ਉਭਾਰਿਆ
0: ਵਾਰ ਵਿਵਸਥਾ ਤੁਝੇ ਪਿਆਰੇ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਨਿਰਧ ਪਿਆ ਉਪਰ ਸਖ ਸੈਨ
1: ਮੁਖ ਪਿਆਓ ਬੈਠ ਕੋ ਦੈਨ
0: ਗੁਣ ਗੁਣ ਕਛੂ ਨਾ ਬੁਝੇ
1: ਬਖਸ਼ ਲਿਓ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਰ ਉਪਰ ਸੁਖ ਬਸੇ
1: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
0: ਜੈ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਬਵਨ ਪਾਵਕ ਮੁਲਾ
0: ਜੈ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਇਨੇ ਹਸਤ ਕਰ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਇਸੇ ਦੁਖ ਮੁੜੰਦ ਵਿਆਪੇ
1: ਨਾਨਕ ਕਾਲ ਲਿਓ ਪ੍ਰਭ ਆਪੇ
0: ਆਦ ਅੰਤ ਜੋ ਰਾਖਨ ਹਾਰ।

0: ਭੁੱਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਤਨ ਤਿਆਗ ਕੌਡੀ ਸੰਗ ਰਚੇ
1: ਸਾਚ ਛੋੜ ਚੂੜ ਸੰਗ ਮਚੈ
0: ਜੋ ਛੱਡਣਾ ਸੋ ਅਸਤਰ ਕਰ ਮਾਨੇ
1: ਜੋ ਵੰਸੋ ਦੂਰ ਪਰਾਨੇ
0: ਛੋੜ ਜਾਏ ਤਿਸਕਾ ਸ਼ਰਮ ਕਰੇ
1: ਸੰਗ ਸਹਾਇ ਤਿਸ ਪਰ ਹਰੈ
0: ਚੰਦਨ ਲੇਪ ਤਾਰੇ ਧੋਏ
1: ਗਰਦਾ ਪੀਰ ਪਸੰਦ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ
1: ਨਾਨਕ ਕਾਲ ਲਿਓ ਪ੍ਰਭ ਦਿਆਲ
0: ਪਸੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਹਰ ਭੇਖ ਅੰਤਰ ਮਲ ਮਾਇਆ
1: ਸ਼ਕਸ਼ ਨਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ ਸੁਹਾ
1: ਗਲ ਪਾਥਰ ਕੈਸੇ ਤਰੇ ਕਥਾ
0: ਵਿਆਪੇ ਅੰਤਰ ਵਸੇ ਪ੍ਰਵਿਆਪ
1: ਨਾਨਕ ਤੇਜਨ ਸਹਿਜ ਸਮਾਤ
0: ਅੰਦਾ ਕੈਸੇ ਮਾਰਗ

0: ਮਨੇ ਪ੍ਰਤੀਤ
1: ਕਾਲ ਆਵੈ ਮੂਲੇ ਚੀਤ
0: ਵਿਰੋਧ ਕਾਮ ਕ੍ਰੋਧ ਮੋਹ

0: ਸਵਾਇਆ
1: ਮਿਥਿਆ ਹੋ ਮੈਂ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਵਿਮਾਨ
1: ਮਿਥਿਆ ਆਪਸ ਉੱਪਰ ਕਰਤ ਗਮਾਨ
0: ਸਾਧਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਸ਼ਰਵਣ ਪਰ ਨਿੰਦਾ ਸੁਨੇ
1: ਮਿਥਿਆ

0: ਰਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਜੋਗ।

0: ਪ੍ਰਭ ਨੇਰਾ
1: ਸਾਧ ਕੇ ਸੰਗ ਮੁਕਤ ਨਿਰੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗ ਏਕ ਉਪਰ ਜਤਨ
0: ਸਾਧ ਕੇ ਮਹਿਮਾ ਵਰਨੈ ਕੌਣ ਪ੍ਰਾਣੀ
1: ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲ ਹੈ
1: ਸਾਧ ਕੇ ਸੰਗ ਸਦਾ ਪਰ ਫੁਲੈ
0: ਸਾਧ ਕੇ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੇ ਸੰਗ ਮਨੋਹਰ ਬੈਨ
0: ਸਾਧ ਕੇ ਸੰਗ ਨਾ ਕਭੂ ਤਾਵੇ
1: ਸਾਧ ਸੰਗ ਮਨ ਪਾਵੇ
0: ਸਾਧ ਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਾਮੀਤ
1: ਸਾਧੂ ਕੇ ਸੰਗ ਮਹਾਪਨੀਤ
0: ਸੰਗ ਕਿਸੋ ਨਹੀਂ ਬੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀ ਹੋ ਤਾਪ
1: ਸਾਧ ਕੇ ਸੰਗ ਤਜੇ ਸਭ ਆਪ
0: ਜਾਣੇ ਸਾਧ ਵਡਾਈ
1: ਨਾਨਕ ਸਾਧ ਪ੍ਰਭੂ ਬਨਿਆਈ
0: ਸਾਧ ਕੇ ਸੰਗ ਨਾ ਕਭੂ ਤਾਵੇ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸਤਰ ਗੋਚਰ ਲਹਿ
1: ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਵਸੇ ਥਾਨ ਉੱਚੇ
1: ਸਾਧੂ ਕੇ ਸੰਗ ਮਹਿਲ ਪਹੁੰਚੇ
0: ਸਾਧ ਕੇ ਸੰਗ ਦਿਲੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਰਾਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕਰਵਾਨ
0: ਸਾਧ ਕੇ ਸੰਗ ਸਭ ਕਲ ਆਧਾਰ ਹੈ
1: ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰ
0: ਸਾਧੂ ਕੇ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਬਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲੈਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਨ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਿਛ ਕਾਲ
1: ਦਰਸ਼ਨ ਭੇਟ ਦਰੋਤ ਨਿਹਾਲ
0: ਸਾਧ ਕੇ ਸੰਗ ਕਲੋਖਤ ਹਰੈ
1: ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਇਹਾ ਉਹਾਂ ਸਹਿਲਾ
1: ਸਾਧ ਸੰਗ ਵਿਛੜਤ ਹਰ ਮੇਲਾ
0: ਇੱਛੈ ਸੋਈ ਫਲ ਪਾਵੈ
1: ਸਾਧ ਕੇ ਸੰਗ ਨ ਵਿਰਤਾ ਜਾਵੈ
0: ਬ੍ਰਹਮ ਸਾਧ ਰਦ ਵਸੈ
1: ਨਾਨਕ ਉਦਰੇ ਸਾਧ ਸੁਨ ਰਸੈ
0: ਸਾਧ ਕੇ ਸੰਗ ਸੁਨੋ ਹਰ ਨਾਮ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਵਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲੱਗੇ ਭ੍ਰਮ ਮਿੱਠਾ
1: ਸਾਧੂ ਕੇ ਸੰਗ ਕਟ ਕਟ ਮਿੱਠਾ
0: ਸਾਧ ਸੰਗ ਪਏ ਆਗਿਆਕਾਰੀ
1: ਸਾਧ ਸੰਗ ਕਈ ਹਮਾਰੀ
0: ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਕੀ ਮਹਿਮਾ ਵੇਦਨਾ ਜਨ ਹੈ
1: ਜੇਤਾ ਸੁਣੇ ਤੇ ਤਾ ਬਖਿਆਨੈ
0: ਕੀ ਉਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸੁਭਾ ਕਾ ਨਾਹੀ ਅੰਤ
1: ਸਾਧ

0: ਸੁਣੋ ਸੋ ਜਿਸ ਉੱਪਰ ਸੋ ਪ੍ਰਸੰਨ,
1: ਜਿਸਨ ਕੀ ਮਾਇਆ ਤੇ ਹੋਈ ਭਿੰਨ,
0: ਕਰ ਕਰਤ ਹੋਵੇ ਨਹਿ ਕਰਮ,
1: ਜਿਸ ਵੈਸਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ,
1: ਜਿਸ

0: ਕਰਨ ਕਰਾਵਨ ਕਰਨੇ ਜੋਗ
1: ਸੋਈ ਹੋਗ
0: ਮੈਂ ਥਾਪ ਥਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਮੈਂ ਤਰ ਤਰ ਰਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਮੈਂ ਊਚ ਨੀਚ ਵਿਵਹਾਰ ਦੇਖੇ ਆਪਣੀ ਵਡਿਆਈ
1: ਨਾਨਕ ਸਾਹਮਣੇ ਰਿਹਾ ਸਮਾਈ
0: ਪਾਵੇ ਮਾਨਕ ਗਤ ਪਾਵੇ
1: ਪਾਵੇ ਤਾਂ ਪਾਤਰ ਤਰਾਵੇ
0: ਪਾਵੇ ਬਿਨ ਸਾਸ ਤੇ ਰਾਖੇ
1: ਪਾਵੇ ਤਾਂ ਹਰ ਗੁਣ ਪਾਖੇ
0: ਪਾਵੇ ਤਾਂ ਪਤਤ ਉਧਾਰੇ
1: ਆਪ ਕਰੇ ਆਪਣ ਵਿਚਾਰੇ
0: ਸਿਰਿਆਂ ਕਾ ਆਪ ਸੁਆਮੀ
1: ਖੇਲੇ ਵਿਖਸੇ ਅੰਤਰ ਜਾਮੀ
0: ਪਾਵੇ ਸੋਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨ ਆਵੇ
0: ਮਾਨਕ ਤੇ ਕਿਆ ਹੋਏ ਆਵੇ
1: ਜੋਤਿਸ ਪਾਵੇ ਸੋਈ ਕਰਾਵੇ
0: ਕੇ ਹਾਥ ਹੋਏ ਤਾਂ ਸਭ ਕੁਛ ਲੇ
1: ਜੋਤਿਸ ਪਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੇ
1: ਜੇ ਜਾਣਤ ਆਪਣ ਆਪ ਬਚੇ
0: ਭਰਮੇ ਪੂਲਾ ਦੈ ਦਿਸਤਾਵੇ
1: ਨਿਮਕ ਮਾਏ ਚਾਰ ਕੋਣ ਫਿਰੇ ਆਵੇ
0: ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇਜਨ ਨਾਮ ਮਿਲੇ
0: ਤਿਨਵੇਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਕਾ ਦ੍ਰਿਸ਼ਟ ਕਛੂ ਨਾ ਆਵੇ
1: ਜਿਸ ਤਤਕਾਲ ਦੈ ਤਿਸ ਪ੍ਰਗਟਾਵੇ
0: ਕੋ ਆਪਣੀ ਕਰੇ ਬਖਸੀਸ
1: ਤਾਰਾ ਲੇਖਾ ਨ ਕਰੇ ਜਗਦੀਸ
0: ਪਿੰਡ ਸਭ ਤਿਸ ਕੀ ਰਾਸ
1: ਘਟ ਘਟ ਪੂਰਨ ਬ੍ਰਹਮ ਪ੍ਰਕਾਸ
0: ਮਨਤਾ ਬਣਾਈ
1: ਨਾਨਕ ਜੀਵੇ ਦੇਖ ਬਣਾਈ
0: ਇਸ ਕਾ ਬਲ ਨਹੀਂ ਇਸ ਹਾਥ
1: ਰਾਵਣ ਸਰਬ ਤੋ ਨਾਥ
0: ਕਾਰੀ ਵਪਰਾ ਜੀਓ
1: ਜੋ ਤਿਸ ਭਾਵੇ ਸੋਈ ਪੰਤੀਓ
0: ਊਚ ਨੀਚ ਮੈਂ ਬਸੇ
1: ਪ੍ਰਭੂ ਸੋਗ ਹਰ ਚਰਨ ਹਸੈ
0: ਨਿੰਦ ਚਿੰਦ ਵਿਵਹਾਰ

0: ਸਾਜ
1: ਪ੍ਰਭੂ ਭਿਖਾਰੀ ਨੀਚ ਕਾ ਸਾਜ
0: ਪ੍ਰਭੂ ਅਪਕੀਰਤ ਮੈਂ ਆਵੇ
1: ਪ੍ਰਭੂ ਭਲਾ ਭਲਾ ਕਹਾਵੇ
0: ਜੋ ਪ੍ਰਭ ਰਾਖੇ ਤੇ ਵਿਹੀ ਰਹੇ
1: ਗੁਰ ਪ੍ਰਸਾਦ ਨਾਨਕ ਸਚ ਕਹੇ
0: ਪ੍ਰਭੂ ਹੋਏ ਪੰਡਿਤ ਕਰੇ ਵਖਿਆਨ
1: ਪ੍ਰਭੂ ਮੋਹ ਧਾਰੀ ਲਾਵੇ ਧਿਆਨ
0: ਤਟ ਤੀਰਥ ਇਸ਼ਨਾਨ
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ
0: ਜੋ ਪ੍ਰਭਾਵੇ ਸੋਈ ਹੋਏ
1: ਨਾਨਕ ਦੂਜ

0: ਮਹਿਮਾਨ
1: ਸੋ ਨਟ ਪਾਤੀ ਹੋਤ ਸਵਾਨ
0: ਜੋ ਜਾਣੇ ਮੈਂ ਜੋ ਬਨਵੰਤ
1: ਸੋ ਹੋਵਤ ਵਿਸ਼ਟਾ ਕਾ ਜੰਤ
0: ਆਪਸ ਕੋ ਕਰਮ ਬੰਤ ਕਹਾਵੇ
1: ਜਨਮ ਮਰੈ ਹੋ ਜੋਨ ਪਰਮਾਵੇ
0: ਧਨ ਭੂਮਿਕਾ ਜੋ ਕਰੇ ਗਮਾਨ
1: ਸੋ ਮੂਰਖ ਅੰਧਾ ਗਿਆਨ
0: ਹਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ
1: ਨਾਨਕੀ ਨਾਮ ਮੁਕਤਾ ਕੇ ਸੁਖ ਪਾਵੇ
0: ਬੰਤਾ ਹੋਏ ਕਾਰਗਰ ਵਹਾਵੇ
1: ਪ੍ਰਣ ਸਮਾਨ ਕਾ ਸੰਗ ਨਾ ਜਾਵੇ
0: ਕਰਮਾਨੁਖ ਉਪਰ ਕਰੇ ਆਸ
1: ਪਰ ਭੀਤਰ

0: Elena Rasa.
1: ਨਾਨਕ
0: ਜਾਣੇ ਸੱਚਾ ਸੋਏ,

ਜਾਵਨ ਦ੍ਰਿਸ਼ਟ ਅੰਦ੍ਰਿਸ਼ਟ।

0: ਤਿਸਕੇ ਸਭ ਤਿਸਕੇ
1: ਠਾਓ ਜਪ ਜਪ ਜੀਵੇ ਨਾਨਕ ਹਰ ਨਾਉ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ ਖੰਡ ਬ੍ਰਹਿਮੰਡ
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ
1: ਨਾਮ ਕੇ ਤਾਰੇ ਸੁਨਣ ਗਿਆਨ ਧਿਆਨ

0: ਜਗਤ ਪਾਏ
1: ਰੂਪ ਸਤ ਜਾਂ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਾ ਮਾਇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਾ ਭਲੀ
1: ਸਤ ਨਾਮ ਪ੍ਰਭ ਕਾ

0: ਚਰਨ ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਣ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸਬਦ ਸਤ ਸਤ ਪ੍ਰਵਕਤਾ
1: ਸਤ ਸਤ ਸਤ ਜਸ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨਮ

0: ਕੌਣ ਬਖਾਨ
1: ਇਸਕਾ ਗੁਣ ਕਹਿ ਏਕ ਨ ਜਾਨੋ
0: ਆਠ ਪੈਰ ਪਰ ਬਸੇ ਹਜੂਰੇ
1: ਓ ਨਾਨਕ ਸੇਈ ਜਨ ਪੂਰੇ
0: ਮਨ ਮੇਰੇ ਤਿਨ ਕੀ ਓੜ ਲੇ
1: ਮਨ ਤਨ ਆਪਣਾ ਤਿਨ ਜਾਂਦੇ
0: ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਤੋ ਕਾ ਦਾਤਾ
0: ਸਰਬ ਸੁਖ ਪਾ

0: ਪੈਰ ਸੁਖਦਾਈ
1: ਤਾਂ ਕੀ ਕੀਮਤ ਕਿਨੇ ਨਾ ਪਾਈ
0: ਭਗਵੰਤ ਨਿਤ ਕਰ ਹੈ
1: ਚਰਨ

0: ਸ਼ਾਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਅਵਤਾਰ
0: ਪ੍ਰਭ ਸਭ ਮੀਤ ਵਸਾਰੋ
1: ਚਰਨ ਕਮਲ ਨਿਤ ਮੈਂ ਵਰਤਾਰੋ
0: ਕਾਰਨ ਸੋ ਪ੍ਰਭ ਸਮਰੱਥ
1: ਜਿਨਕਰ ਭਉ ਨਾਮ ਹਰਵਤ
0: ਤਨ ਸੰਚੋ ਹੋਵੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਆਸ ਰੱਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਤਾਕੋ ਚਾਰ ਕੁੰਟ ਉੱਠ ਤਾਵੇ
1: ਸੋ ਹਰ ਹਰ ਸੇਵਾ ਤੇ ਪਾਵੇ
0: ਨਿਤ ਬਾਛੇ ਮੀਤ
1: ਸੋ ਸਤ ਸਾਧੂ ਸੰਗ ਪ੍ਰੀਤ
0: ਸੋਭਾ ਕੋ ਕਰੇ ਭਲੀ ਕਰਨੀ
1: ਸਾ ਸੋਭਾ ਭਜ ਹਰ ਕੀ ਸਰਨੀ
0: ਭਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਆਪ ਕਦ ਲਾਏ
0: ਹਰ ਨਾਮ ਨਿਦਾਨ
1: ਜਪ ਨਾਨਕ ਦਰਗਹਿ ਪਰਵਾਨ

0: ਸੁਰਤ ਨਿਹਾਰੇ,
1: ਸਿਮਰਤ ਸਾਸਤ ਵੇਦ ਵਿਚਾਰੇ,
0: ਭਗਤੀ ਭਗਤ ਕਰੋ ਮਨ ਲਾਏ,
1: ਮਨ ਬੰਸ਼ਤ ਨਾਨਕ ਫਲ ਪਾਏ,
0: ਸੰਤ ਨ ਚਾਲਸ ਤੇਰੇ ਧਨਾ,
1: ਤੂੰ ਕਿਆ ਲਪਟਾਵੇ ਮੂਰਖ ਮਨਾ,
0: ਕਟੰਬਰ ਬਨਤਾ
1: ਇੰਤੇ ਕਹੋ ਤੁਮ ਕਵਨ ਸਨਾਤਾ,
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਵਨ ਛਟਕਾਰ,
0: ਸਾਤੀ ਰਾਤ ਸਵਾਰੀ
1: ਝੂਠਾ ਡੰਪ ਝੂਠ ਪਾਸਾਰੀ,
0: ਤਿਸ ਬੁਝੇ ਨਾ ਵਿਗਾਨਾ,
1: ਨਾਮ ਵਿਸਾਰ ਨਾਨਕ ਪਛਤਾਨਾ,
0: ਮਾਤੂ ਲਿਹੇ ਆਨੇ
1: ਭਗਤ ਬਿਨਾ ਮੋ ਡੁਬੇ ਸਿਆਣੇ,

today, Amen.

0: ਓ ਨਾਨਕ ਜਾ ਕੇ ਮਸਤਕ ਲੇਖ
1: ਜਾਪੇ ਕੋ ਸਲਾਹੇ
0: ਏਕ ਸਿਮਰੇ ਕੋ ਮਨਿਆ

Anak

ਸੰਸਾਰ ਮੇਰ ਭਗਤੀ ਤਨ ਹੋਸੀ ਸ਼ਾਰ।

0: ਮਨ ਵਿਕਸੇ ਸਾ ਚੰਨ ਧੋਏ
1: ਜਨਾ ਕੇ ਮਨ ਤਨ ਰੰਗ
0: ਨਿਰਲਾ ਕੋ ਪਾਵੇ ਸੰਗ
1: ਵਸ ਦੀ ਜੇ ਕਰ ਮਾਇਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਕੀ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ

राज भोग बड़े आई हर के नाम की कथा मन पाई।

ਫੇਰ ਅੰਗਦ ਗੁਰ ਦੀ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਈ ਸਾਈ

ਵਾਹਿਗੁਰੂ ਸਿੱਖਾਂ ਦਾ ਮੁੰਨੀ ਵਾ ਮਤ ਉੱਚੀ ਮਤ ਪਦਾ ਰਾਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਣ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਸਿੱਖ ਸੰਗਤਾਨੀ ਰਲ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਕੀਤੇ ਪਾਵਨ ਬਾਣੀ ਪੜ੍ਹਦਿਆਂ

ਸਾਹਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਸਭ ਦੀ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਤਰਕਣਾ ਦਰੋਂ ਕਰੋਂ ਸਿੱਕੀ ਸਿਰਕ ਭਰੋਸਾ ਗੁਰਮਤਿ ਦੀ ਸੋਝੀ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸਰਬੱਤੇ ਕਾਰਜ ਰਾਸ ਕਰਨੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਬੱਚੀ ਬੇਵਾ ਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਵੱਡੀਆਂ ਮਨਾਂ ਬਖਸ਼ਣੀਆਂ ਬੱਚੀ ਮਾਤਾ ਪਿਤਾ ਦੀ ਆਗਿਆਕਾਰ ਹੂੰ ਇਹ ਦੇਸ਼ ਕੌਮ ਦਾ ਪਿਆਰ ਬਖਸ਼ਣਾ ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਬੰਤ ਸਭ ਸਿੱਖਨ।

ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਨੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।